ਧੰਨ ਧੰਨ ਸਾਹਿਬ ਜੀ, ਗੁਰੂ ਸਾਹਿਬ ਮਹਾਰਾਜ ਜੀ, ਆਪ ਜੀ ਪਰਮ ਪਵਿੱਤਰ ਬਾਣ ਦੇ ਸਤਿਕਾਰ ਕਰਦੇ, ਆਪ ਜੀ ਸੰਤਾਂ ਦਾ ਬੇਅੰਤ ਮਾਇਆ ਜਰੂਰੀ ਹੈ, ਦਾਤਾ ਜੀ ਸਰਬਤ ਸੁੰਦਰ ਗੁਰੂ ਸਿੱਖੀ ਦਾਤਾ ਸੁਮਦਤ ਪਖਸ਼ ਨੇ ਚੜ੍ਹਦਿਆਂ ਕਲਾ ਦੇ ਇਸ ਪ੍ਰਦੇਸ਼ ਵਿਖਿਆ ਕਰੀ।

0: ਤੇ ਮੋਜਨੇ ਕਿਹੜੀ ਛੁੱਟੀ ਨਾ
1: ਬੋਲ ਸ਼ੁਕਰ ਕੀ ਮਾਤਰਣੀ ਫਤਿਹ ਬੁਲਾਏ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: You are listening to SeekNet Radio, broadcasting live
1: from 24 hours a day.

0: ਜਹਾਨ ਕੁਦਰਤ ਜਾਤੀ ਜਿਸੀ ਰੰਗੀ ਕੁਦਰਤ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆ ਕੁਦਰਤ ਮਾਨਵਾਣ
1: ਬਾਣੀ ਬਸੰਤਰ ਕੁਦਰਤ ਪਾਉਣ ਪਾਣੀ ਬਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ।

ਅੱਜ ਸ੍ਰੀ ਅਬਚਲ ਨਗਰ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਦਸ਼ਮੇਸ਼ ਪਿਤਾ ਦੇ ਚਰਨਾਂ 'ਚ ਬੇਨਤੀ ਕਰਕੇ ਨੰਦ ਲਾਲ ਜੀ ਕਹਿ ਰਹੇ ਹਨ, ਹੇ ਸਤਿਗੁਰੂ, ਸਿੱਖ ਪੰਥ ਦੀ ਸਿਰਜਣਾ ਕਰਨ ਵਾਲੇ ਖਾਲਸਾ ਪੰਥ ਨੂੰ ਰਚਨਹਾਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ, ਗੁਰਸਿੱਖ ਦੀ ਰਹਿਤ ਨੂੰ ਆਪ ਦਰਸਾਉਣਾ ਕਰੋ। ਗੁਰਸਿੱਖ ਦਾ ਕਰਮ ਕੀ ਹੈ ਤੇ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਭਾਈ ਨੰਦ ਲਾਲ ਦੇ ਸਵਾਲਾਂ ਦਾ

ਤੇ ਗੁਰਸਿੱਖ ਅੰਮ੍ਰਿਤ ਵੇਲੇ ਉੱਠਿਆ। ਅੰਮ੍ਰਿਤ ਵੇਲੇ ਉੱਠ ਕੇ ਸਤਿਗੁਰੂ ਜੀ ਦੀ ਹਜ਼ੂਰੀ ਅੰਦਰ ਪਹੁੰਚਿਆ ਤੇ ਗੁਰੂ ਕੀ ਸੰਗਤ ਅੰਦਰ ਬਹਿ ਗਿਆ। ਗੁਰੂ ਕੀ ਸੰਗਤ ਵਿੱਚ ਬੈਠਿਆ ਹੋਇਆ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਵਨ ਬਚਨ ਸੁਣਦਾ ਨਹੀਂ, ਬਲਕਿ ਨਾਲਦਿਆਂ ਨੂੰ ਵੀ ਨਹੀਂ ਸੁਣਨ ਦਿੰਦਾ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਐਸੇ ਗੁਰਸਿੱਖ ਪ੍ਰਥਿਆਏ ਲਿਖਦੇ ਨੇ ਬਈ ਹਰ ਜਸ ਸੁਣਤੇ ਬਾਤ ਚਲਾਵੈ। ਹਰੀ ਪਰਮਾਤਮਾ ਦੀ ਬਾਣੀ ਸੁਣਦਿਆਂ, ਹਰੀ ਪਰਮਾਤਮਾ ਦੀ ਕਥਾ ਹੋ ਰਹੀ ਹੋਵੇ, ਹਰੀ ਰੱਬ ਪਰਮਾਤਮਾ ਦੀ ਗੁਰਬਾਣੀ ਦਾ ਕੀਰਤਨ ਹੋ ਰਿਹਾ ਹੋਵੇ, ਤੇ ਹਰ ਜਸ ਸੁਣਦਿਆਂ ਆਪੋ ਵਿੱਚ ਗੱਲਾਂ ਕਰਦੇ ਰਹਿਣ। ਗੱਲਾਂ ਬਾਤਾਂ ਕਰਨ ਵਾਲੇ ਗੁਰਸਿੱਖ ਨੂੰ ਮਹਾਰਾਜ ਕਹਿੰਦੇ ਹਨ ਉਸਨੇ ਜਨਮ ਵਿਅਰਥ ਗਵਾਇਆ, ਸਤਸੰਗ ਵਿੱਚ ਬਹਿ ਕੇ ਦੂਜੇ ਦਾ ਵੀ ਸਮਾਂ ਬਰਬਾਦ ਕੀਤਾ। ਐਸੇ ਗੁਰਸਿੱਖ ਨੂੰ ਜਮਾਂ ਦੀ ਮਾਰ ਪੈਂਦੀ ਹੈ, ਸਿੱਧਾ ਜੰਮਪੁਰ ਜਾਂਦਾ। ਹਰ ਜਸ ਸੁਣਤੇ ਬਾਤ ਚਲਾਵੈ, ਹਰ ਜਸ ਸੁਣਤੇ ਬਾਤ ਚਲਾਵੈ, ਗੋਬਿੰਦ ਸਿੰਘ।

ਗੋਲਕ ਨਹੀਂ ਰੱਖਦਾ ਤੇ ਛਲ ਫਰੇਬ ਦਾ ਵਪਾਰ ਕਰਦਾ ਹੈ। ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਕਹਿੰਦੇ ਇੱਕ ਨਰਕ ਨਹੀਂ ਹਜ਼ਾਰਾਂ ਨਰਕ ਭੋਗਦਾ ਹੈ, ਜਨਮ ਲੈਂਦਾ ਫਿਰ ਨਰਕ ਵਿੱਚ ਪੈਂਦਾ, ਜਨਮ ਲੈਂਦਾ ਫਿਰ ਨਰਕ ਵਿੱਚ ਪੈਂਦਾ। ਇੱਥੋਂ ਗਰੀਬ ਨੂੰ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਭਾਈ ਨੰਦ ਲਾਲ ਮੇਰਾ ਗੁਰਸਿੱਖ ਦਸ ਨਹੁੰ ਦੀ ਕਿਰਤ ਕਰੇ, ਛਲ ਫਰੇਬ ਦਾ ਧਨ ਦੌਲਤ ਮੇਰੀ ਦਰਗਾਹ ਅੰਦਰ ਹਾਜ਼ਰ ਨਹੀਂ ਹੋਏਗਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਦਰਗਾਹ

ਕੁੜੀਆਂ ਨੂੰ ਬਹੁਤਾ ਧਨ ਵੇਖ ਕੇ ਵਿਆਹ ਦੇਣਾ ਜਾਂ ਧਨ ਲੈ ਕੇ ਵੇਚ ਦੇਣਾ, ਵਿਆਹਣਾ ਨਾ ਵੇਚ ਦੇਣਾ। ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਕਹਿੰਦੇ ਜਮਾਂ ਦੀ ਮਾਰ ਖਾਂਦੇ ਹਨ ਐਸੇ ਮਾਤਾ ਪਿਤਾ, ਜਮਾਂ ਦੀ ਮਾਰ ਖਾਂਦੇ ਹਨ। ਮੇਰਾ ਗੁਰਸਿੱਖ ਇਹੋ ਜਿਹਾ ਨਹੀਂ ਹੋਏਗਾ ਭਾਈ ਨੰਦ ਲਾਲ ਜੀ। ਗੁਰਸਿੱਖ ਦੀਆਂ ਨਿਸ਼ਾਨੀਆਂ ਇਹ ਹਨ।

ਜੀ ਸਾਹਿਬ ਤੇ ਜਾਪ ਸਾਹਿਬ ਤੋਂ ਬਗੈਰ ਜਿਹੜਾ ਗੁਰਸਿੱਖ ਖਾਣਾ ਖਾਂਦਾ ਨਾ, ਖੁਰਾਕ ਖਾਂਦਾ, ਜਿਹੜਾ ਗੁਰਸਿੱਖ ਭੋਜਨ ਛਕਦਾ, ਜਲ ਪਾਣ ਛਕਦਾ, ਗਰੀਬ ਨੂੰ ਅੱਜ ਕਹਿੰਦੇ ਉਹ ਭੋਜਨ ਨਹੀਂ, ਉਹ ਖੁਰਾਕ ਨਹੀਂ, ਉਹ ਵਿਸਟਾ ਦਾ ਕਿਰਮ ਹੋ ਕੇ ਤੇ ਉਹ ਵਿਸਟਾ ਦੇ ਅੰਦਰ ਮੂੰਹ ਮਾਰ ਰਿਹਾ ਬਿਨਾਂ ਜਪਜੀ ਸਾਹਿਬ ਤੇ ਜਪ ਸਾਹਿਬ ਤੋਂ ਬਗੈਰ। ਬਿਨ ਜਪ ਜਾਪ ਜਪੇ ਬਿਨਾਂ ਜੋ ਜਿਵੇਂ ਪ੍ਰਸਾਦ, ਸੋ ਵਿਸਟਾ ਕਾ ਕਿਰਮ ਹੋਏ ਜਨਮ ਗਵਾਇਓ ਬਾਦ, ਵਿਅਰਥ ਜਨਮ ਗਵਾ ਦਿੱਤਾ। ਇਥੋਂ ਸਿੱਧ ਹੈ ਗੁਰੂ ਕੇ ਸਿੱਖੋ, ਅੰਮ੍ਰਿਤ ਵੇਲੇ ਹੋ ਉੱਠ ਕੇ ਜਪਜੀ ਸਾਹਿਬ ਦਾ ਪਾਠ

ਗਰੀਬ ਨਵਾਜ ਕਹਿੰਦੇ ਜਿਹੜੇ ਪੰਜ ਕਕਾਰ ਦਿੱਤੇ ਨੇ ਨਾ ਖਾਲਸੇ ਨੂੰ ਪਹਿਨਾਏ ਨੇ, ਪੂਰੀ ਯੂਨੀਫਾਰਮ ਤੋਂ ਬਗੈਰ, ਪੂਰੀ ਡਰੈਸ ਤੋਂ ਬਗੈਰ ਗੁਰੂ ਕਾ ਸਿੱਖ ਸਿੰਘ ਨਹੀਂ ਰਹਿ ਜਾਂਦਾ, ਖਾਲਸਾ ਨਹੀਂ ਰਹਿ ਜਾਂਦਾ। ਜਿਵੇਂ ਕਿਸੇ ਆਫੀਸਰ ਦੀ ਯੂਨੀਫਾਰਮ ਹੋਵੇ, ਵਰਦੀ ਹੋਵੇ, ਉਹਨੂੰ ਲਾਜ਼ਮੀ ਹੈ ਵੀ ਜਦੋਂ ਆਫਿਸ ਵਿੱਚ ਜਾਵੇ, ਜਦੋਂ ਕੰਮ ਤੇ ਜਾਵੇ, ਜਦੋਂ ਮਾਲਕ ਦੀ ਹਜ਼ੂਰੀ ਅੰਦਰ ਹਾਜ਼ਰੀ ਹੋਵੇ, ਉਦੋਂ ਉਹ ਦਿੱਤੀ ਹੋਈ ਡਰੈਸ ਨੂੰ ਪਹਿਨੇ। ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਨੂੰ ਪੰਜ ਕਕਾਰ ਬਖਸ਼ੇ ਨੇ ਤੇ ਗਰੀਬ ਨਵਾਜ ਕਹਿੰਦੇ ਮੈਂ ਇਹ ਬਰਦਾਸ਼ਤ ਨਹੀਂ ਕਰਾਂਗਾ ਵੀ ਮੇਰਾ ਗੁਰਸਿੱਖ ਪੰਜਾਂ ਕਕਾਰਾਂ ਦਾ ਧਾਰਨੀ ਨਾ ਹੋਵੇ, ਲਾਹ ਕੇ ਫਿਰਦਾ ਰਵੇ, ਐਸੀ ਗੱਲ ਨਾ ਹੋਵੇ। ਸ਼ਸਤਰਹੀਣ ਇਹ ਕਬੂ ਨਾ ਹੋਈ, ਕਦੇ ਵੀ ਸ਼ਸਤਰਹੀਣ ਨਾ ਹੋਵੇ, ਸ਼ਸਤਰ ਹਮੇਸ਼ਾ ਪਾਸ ਰੱਖੇ। ਸ਼ਸਤਰ ਤੇ ਸ਼ਾਸਤਰ, ਸ਼ਾਸਤਰ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਸ਼ਸਤਰ ਹੈ ਇਹ ਜਿਹੜੇ ਪੀਰ ਹਨ ਮਹਾਰਾਜ ਨੇ ਦਿੱਤੇ ਨੇ ਰੱਖਿਆ ਵਾਸਤੇ। ਇਹ ਹਾਮੀ ਭਰਨਗੇ ਸੱਚੀ ਦਰਗਾਹ ਦੇ ਅੰਦਰ ਕਿ ਗੁਰੂ ਕਾ ਸਿੱਖ ਸ਼ਸਤਰਾਂ ਦੇ ਨਾਲ ਸ਼ਾਸਤਰ ਦੀ ਪੂਜਾ ਕਰਦਾ ਸੀ। ਸ਼ਸਤਰਹੀਨ ਇਹ ਕਬੂ

ਸੱਚ ਐਬ ਏ ਜਗਤ ਕੇ ਤਜੇਸ ਸਿੰਘ ਜਵਾਨ। ਵੱਡੇ ਕੁਕਰਮ ਨੇ ਸਾਰੇ ਸੰਸਾਰ ਦੇ ਪੰਜ ਐਬ, ਪਰ ਨਾਰੀ, ਜੂਆ, ਅਸਤ ਝੂਠ ਬੋਲਣਾ, ਚੋਰੀ ਕਰਨੀ, ਮਦਰਾ ਸ਼ਰਾਬ ਪੀਣੀ, ਨਸ਼ਿਆਂ ਦਾ ਸੇਵਨ ਕਰਨਾ। ਗੁਰੂ ਕਾ ਸਿੱਖ ਨਿਜ ਨਾਰੀ ਕੇ ਸੰਗ ਆਪਣਾ ਜੀਵਨ ਬਤੀਤ ਕਰੇਗਾ, ਪਰ ਨਾਰੀ ਦਾ ਸੁਪਨਾ ਵੀ ਇਸ ਦੀ ਜ਼ਿੰਦਗੀ ਅੰਦਰ ਨਹੀਂ ਆਏਗਾ। ਜੂਆ ਕਦੇ ਨਹੀਂ ਖੇਡੇਗਾ, ਕਲੱਬਾਂ ਦੇ ਅੰਦਰ ਜਾ ਕੇ ਜੂਏ ਖੇਲਣੇ, ਘਰਾਂ ਦੇ ਅੰਦਰ ਬਹਿ ਕੇ ਤਾਸ਼ਾਂ ਖੇਡਣੀਆਂ, ਕਾਰਡ ਖੇਡਣੇ, ਗੁਰੂ ਕੇ ਸਿੱਖ ਨੂੰ ਮਨਾਹੀ ਹੈ। ਪਰ ਨਾਰੀ ਇਹਦਾ ਸੇਵਨ ਨਾ ਕਰਨਾ, ਜੂਆ ਨਾ ਖੇਡਣਾ, ਅਸਤ ਝੂਠ ਨਾ ਬੋਲਣਾ, ਚੋਰੀ ਨਾ ਕਰਨੀ, ਮਦਰਾ ਸ਼ਰਾਬ ਨਸ਼ੇ ਆਦਿਕ ਦੀ ਵਰਤੋਂ ਨਾ ਕਰਨੀ। ਗਰੀਬ ਨੂੰ ਅੱਜ ਕਹਿੰਦੇ ਇਹ ਪੰਜ ਐਬ ਨੇ ਜਗਤ ਦੇ, ਇਹ ਸਿੰਘ ਤਜ ਜਾਵੇ ਉਹ ਜਵਾਨ ਗਿਣਿਆ ਜਾਵੇ।

ਹੁਣ ਗਰੀਬ ਨਵਾਜ ਨੇ ਗੁਰਸਿੱਖ ਦੀ ਰਹਿਤ ਦੱਸੀ ਹੈ। ਗੁਰੂ ਕੇ ਪਿਆਰੇ ਸਿੱਖੋ, ਗੁਰਸਿੱਖ ਦੀ ਰਹਿਤ ਇਹ ਹੈ ਭਈ ਉੱਠ ਕੇ ਪ੍ਰਭਾਤ ਵੇਲੇ ਪਰਮਾਤਮਾ ਦੇ ਨਾਲ ਹਿੱਤ ਲਾਉਣਾ, ਚਿੱਤ ਨਾਲ ਪਰਮਾਤਮਾ ਦਾ ਜਾਪ ਜਪਣਾ, ਜਿੰਨਾ ਵੀ ਜਪਣਾ, ਜਿੰਨਾ ਵੀ ਵਾਹਿਗੁਰੂ ਕਹਿਣਾ, ਹਿਰਦੇ ਦੇ ਨਾਲ ਕਹਿਣਾ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਫੁਰਮਾਨ ਕਰਦੇ ਨੇ, ਗੁਰਸਿੱਖ ਰਹਿਤ ਸੁਣੋ ਹੇ ਮੀਤ, ਉੱਠ ਪ੍ਰਭਾਤ ਕਰੋ ਹਿਤ ਚੀਤ, ਵਾਹਿਗੁਰੂ ਗੁਰਮੰਤਰ ਸੁਜਾਪ, ਇਸ਼ਨਾਨ ਕਰਕੇ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਨਾ, ਫਿਰ ਜਪਜੀ ਸਾਹਿਬ ਜਾਪ ਸਾਹਿਬ ਦਾ ਪਾਠ ਕਰਨਾ, ਸੰਧਿਆ ਸਮੇਂ ਰਹਿਰਾਜ ਸਾਹਿਬ ਜੀ ਦਾ ਪਾਠ ਕਰਨਾ, ਤੇ ਬਰਾਜਨ ਵੇਲੇ ਸੌਣ ਵੇਲੇ ਕੀਰਤਨ ਸੋਹਲਾ ਸਾਹਿਬ ਜੀ ਕੀ ਗੁਰਬਾਣੀ ਪੜ੍ਹ ਕੇ ਅਰਦਾਸ ਕਰਕੇ ਗਰੀਬ ਨਵਾਜ ਦੇ ਚਰਨਾਂ ਚ ਸਤਿਗੁਰੂ ਆਪ ਜੀ ਦੀ ਕਿਰਪਾ ਅਨੁਸਾਰ ਚਾਰ ਪੈਰ ਦਿੱਤੇ ਹੋਏ ਦਿਨ ਆਪ ਜੀ ਦੇ ਬਤੀਤ ਹੋ ਗਏ ਨੇ, ਚਾਰ ਪੈਰ ਰਾਤਰੀ ਆਈ ਏ ਸਤਿਗੁਰੂ, ਤੇਰੀ ਕਿਰਪਾ ਦੁਆਰਾ ਬਤੀਤ ਹੋਵੇ, ਤੇਰੇ ਹੀ ਦੀਦਾਰ ਹੋਣ, ਤੇਰੇ ਹੀ ਨਾਮ ਦਾ ਹਿਰਦੇ ਅੰਦਰ ਵਾਸਾ ਹੋਵੇ। ਗਰੀਬ ਨਵਾਜ ਸਾਹਿਬ ਸੱਚੇ ਪਰਮਾ

ਉਹਨਾਂ ਸਮਿਆਂ ਦੇ ਅੰਦਰ ਕੀਰਤਨ ਤੋਂ ਬਾਅਦ ਕਥਾ ਹੁੰਦੀ ਸੀ ਸ਼ਾਮ ਨੂੰ। ਅੱਜ ਵੀ ਪੰਜਾਬ ਦੀ ਧਰਤੀ ਦੇ ਉੱਪਰ ਕੀਰਤਨ ਤੋਂ ਉਪਰੰਤ ਕਥਾ ਹੁੰਦੀ ਹੈ, ਕਥਾ ਵੀ ਸੁਣਨੀ। ਜਿਹੜੇ ਇਹਨਾਂ ਨਿਯਮਾਂ ਦੇ ਧਾਰਨੀ ਹੋਣਗੇ ਉਹ ਸਿੱਖ ਅਮਰਾਪੁਰੀ ਦੇ ਅੰਦਰ ਨਿਵਾਸ ਕਰਨਗੇ, ਜਿੱਥੇ ਇੱਕ ਵਾਰ ਜਾ ਕੇ ਗੁਰੂ ਕਾ ਸਿੱਖ ਮੁਕਤ ਹੋ ਜਾਂਦਾ। ਸੱਚਖੰਡ ਜਿਸ ਦਾ ਨਾਮ ਹੈ ਉੱਥੇ ਮੈਂ ਦਰਸ਼ਨ ਦੇਵਾਂਗਾ ਗੁਰੂ ਕੇ ਸਿੱਖ ਨੂੰ। ਜਿੱਥੇ ਮੇਰਾ ਨਿਵਾਸ ਉੱਥੇ ਗੁਰੂ ਕੇ ਸਿੱਖ।

ਬਈ ਖੰਡੇ ਕੀ ਪਹੁਲ ਛਕੇ, ਜਿੱਥੇ ਪੰਜ ਪਿਆਰੇ ਨਜ਼ਰ ਆਵਣ, ਅਮਰ ਸੰਚਾਰ ਦਾ ਪਤਾ ਲੱਗੇ, ਆਪਣੇ ਜੀਵਨ ਨੂੰ ਗੁਰੂ ਕੇ ਲੇਖੇ ਲਾ ਦੇਵੇ, ਖੰਡੇ ਕੀ ਪਹੁਲ ਛਕ ਕੇ ਆਪਣਾ ਜੀਵਨ ਬਤੀਤ ਕਰ ਲਵੇ, ਸਤਿਗੁਰ ਦੇ ਲੇਖੇ ਲਾ ਦੇਵੇ। ਗਰੀਬ ਨੂੰ ਆ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਨ, ਭਾਈ ਨੰਦ ਲਾਲ ਜੀ, ਇੱਕ ਇਨਸਾਨ ਦੇ ਅੰਦਰ ਐਸੀ ਗੱਲ ਆਉਂਦੀ ਜਿਸ ਨਾਲ ਇਨਸਾਨ ਗਰਾਵਟ

ਗੁਰੂ ਕੇ ਸਿੱਖਾਂ ਕੋਲ ਧਨ ਅਪਾਰ ਹੈ ਤੇ ਫਿਰ ਜਿਸ ਕੋਲ ਧਨ ਹੁੰਦਾ ਉਸ ਦੀ ਕੀਰਤੀ ਹੁੰਦੀ ਹੈ, ਜਸ ਹੁੰਦਾ। ਕੀਰਤੀ ਨੂੰ ਸੁਣ ਕੇ ਗੁਰੂ ਕਾ ਸਿੱਖ ਅਹੰਕਾਰ ਵਿੱਚ ਨਾ ਆਵੇ। ਸੁੱਖ ਗੁਰੂ ਨੇ ਦਿੱਤਾ ਹੈ, ਸੁੱਖ ਨੂੰ ਵੇਖ ਕੇ ਫੁੱਲਿਆ ਨਾ ਫਿਰੇ, ਔਗਣ ਨਾ ਕਰਨ ਲੱਗ ਜੇ। ਧਨ ਕੀਰਤ ਸੁੱਖ ਰਾਜ ਵਡਾਈ, ਯੁਵਤੀ ਜੁਤ ਸੁਤ ਵਿਦਿਆ ਬਹੁ ਭਾਈ। ਦੂਜੀ ਹੈ ਵਿਦਿਆ, ਵਿਦਿਆ ਪੜ੍ਹ ਕੇ ਵਿਚਾਰਵਾਨ ਵੱਡਾ ਹੋ ਜਾਂਦਾ, ਕਿਸੇ ਅਹੁਦੇ ਤੇ ਪਹੁੰਚ ਕੇ ਗੁਰੂ ਨਾ ਭੁੱਲ ਜਾਵੇ, ਕਿਸੇ ਅਹੁਦੇ ਤੇ ਚੰਗੇ ਤੇ ਪਹੁੰਚ ਕੇ ਗੁਰੂ ਕੀ ਸਿੱਖੀ ਨਾ ਭੁੱਲ ਜਾਵੇ। ਯੁਵਤੀ ਸੁਤ ਵਿਦਿਆ ਬਹੁ ਭਾਈ, ਇਹ ਸਭ ਦਾਤ ਗੁਰੂ ਕੀ ਜਾਣੇ। ਇਹ ਸਾਰੀਆਂ ਦੀਆਂ ਸਾਰੀਆਂ ਗੁਰੂ ਕੀਆਂ ਦਾਤਾਂ ਜਾਣੇ। ਦਾਤਾਂ ਜਾਣ ਕੇ ਮਨ ਅੰਦਰ ਰੰਚਕ ਮਾਤਰ ਵੀ ਅਭਿਮਾਨ ਨਾ ਆਵੇ, ਨਾ ਅਭਿਮਾਨ ਕਰੇ, ਨਾ ਹੰਕਾਰ ਕਰੇ। ਗਰੀਬ

ਇਹ ਗੱਲ ਨੀ ਵੀ ਕੇਵਲ ਗੁਰਸਿੱਖਾਂ ਵਾਸਤੇ ਹੀ ਨੇ, ਬਈ ਜਿਹੜੇ ਗੁਰਸਿੱਖਾਂ ਨੇ ਅੰਮ੍ਰਿਤ ਛਕਿਆ ਮੈਂ ਇਹਨਾਂ ਨੂੰ ਵਾਕ ਦਿੱਤੇ ਨੇ। ਮਤਾ ਤੁਹਾਡੇ ਮਨ ਅੰਦਰ ਕੋਈ ਖਿਆਲ ਆ ਜੇ ਵੀ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਤਨੀ ਕਰੜ ਮਰਿਆਦਾ ਦਿੱਤੀ, ਸਖਤ ਮਰਿਆਦਾ ਦਿੱਤੀ ਹੈ, ਇਸ ਕਰਕੇ ਮੈਂ ਆਪ ਜੀ ਨੂੰ ਆਪਣਾ ਵੀ ਇੱਕ ਵਚਨ ਦੱਸਣਾ ਜੋ ਮੇਰੇ ਪੂਰੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਮੈਨੂੰ

ਜਦੋਂ ਤੋਂ ਮੈਂ ਹੋਸ਼ ਸੰਭਾਲੀ ਮੇਰੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਵਿੱਤਰ ਵਾਕ ਮੈਨੂੰ ਦਿੱਤੇ, ਬੇਟਾ ਇਹ ਮੇਰੇ ਪੂਰੇ ਗੁਰੂ ਕੇ ਵਾਕ ਨੇ, ਬੱਚਾ ਅੱਜ ਮੈਂ ਤੈਨੂੰ ਇਹ ਵਾਕ ਦੇ ਰਹੇ ਹਾਂ ਕਿ ਪੁੱਤਰ ਇੱਕ ਪ੍ਰਣ ਤੂੰ ਮੇਰੇ ਨਾਲ ਕਰਨਾ, ਜਦ ਤੱਕ ਤੇਰੇ ਸਰੀਰ ਦੇ ਅੰਦਰ ਪ੍ਰਾਣ ਨੇ, ਜਦ ਤੱਕ ਤੇਰੇ ਸਰੀਰ ਦੇ ਅੰਦਰ ਸਵਾਸ ਨੇ, ਜੀਵਨ ਚੱਲ ਰਿਹਾ, ਤੇ ਆਪਣੀ ਧਰਮ ਪਤਨੀ ਨੂੰ ਧਰਮ ਪਤਨੀ ਦਾ ਰੂਪ ਜਾਣਨਾ, ਦੂਜੀ ਦਾ ਮਨ ਅੰਦਰ ਸੁਪਨੇ ਅੰਦਰ ਵੀ ਸੰਕਲਪਨਾ ਆਉਣਾ, ਇਹ ਮੇਰੇ ਪਿਤਾ ਨੇ ਵਾਕ ਮੈਨੂੰ ਸਖਤ ਭਾਈ ਆਨੰਦ ਲਾਲ ਜੀ ਦਿੱਤੇ, ਤੇ ਮੈਂ ਇਹਨਾਂ ਨੂੰ ਪਗਾਇਆ, ਇਹਨਾਂ ਨੂੰ ਪਗਾ ਕੇ ਮੈਂ ਆਪਣੇ ਸਿੱਖਾਂ ਅੰਦਰ ਵੱਢ ਦਿੱਤੀ ਦਾਤ, ਕਿਉਂਕਿ ਗੁਰਸਿੱਖ ਰਹਿਤ ਬਹਿਤ ਅੰਦਰ ਪੂਰਾ ਹੋਏਗਾ ਨਾ, ਉਸ ਦੇ ਜੀਵਨ ਦੇ ਅੰਦਰ ਬਹਾਰਾਂ ਆ ਜਾਣਗੀਆਂ, ਖੁਸ਼ੀਆਂ ਆ ਜਾਣਗੀਆਂ, ਖੇੜੇ ਪ੍ਰਫੁੱਲਤ ਹੋ ਜਾਣਗੇ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਕ ਹੋਰ ਵਾਕ ਕਿਹਾ, ਕਹਿਣ ਲੱਗੇ ਵੀ ਜਿਹੜਾ ਨੇ ਕੇਸ ਨਹੀਂ ਰੱਖੇ ਹੋਏ, ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਵੀ ਅਸੀਂ ਗੁਰੂ ਕੇ ਸਿੱਖ ਹਾਂ ਤੇ ਕੇਸ ਮਨਾਏ ਹੋਏ ਨੇ, ਦਾੜੀ ਮਨਾਏ ਹੋਈ ਹੈ, ਸਿਰ ਦੇ ਕੇਸ ਮਨਾਏ ਹੋਏ ਨੇ, ਤੇ ਦਾਅਵਾ ਕਰਦੇ ਨੇ ਵੀ ਗੁਰੂ ਕੇ ਸਿੱਖ ਹਾਂ, ਸਿੱਖੀ ਅੰਦਰ ਹੋਣੀ ਚਾਹੀਦੀ ਏ। ਗਰੀਬ ਨਵਾਜ ਉਸ ਦਾ ਬੜਾ ਸੁੰਦਰ ਜਵਾਬ ਦਿੰਦਿਆਂ ਕਹਿੰਦੇ ਨੇ,

ਉਹ ਤੇ ਆਪਣੇ ਆਪ ਨੂੰ ਸਿੱਖ ਨਾ ਮੰਨਣ ਜਿਨ੍ਹਾਂ ਨੇ ਕੇਸ ਮਨਾਏ ਹੋਏ ਨੇ। ਮੇਰੇ ਤਾਂ ਸਿੱਖ ਉਹ ਵੀ ਨਹੀਂ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ, ਜਿਨ੍ਹਾਂ ਨੇ ਪਾਹੁਲ ਨਹੀਂ ਲਈ ਤੇ ਕੇਵਲ ਕੇਸ ਧਾਰਨ ਕੀਤੇ ਹੋਏ ਨੇ ਤੇ ਸਭਨਾਂ ਮੋਹਰੇ ਆ ਕੇ ਬਹਿਣ ਦਾ ਦਾਵਾ ਕਰਦੇ ਨੇ। ਉੱਚੀ ਉੱਚੀ ਆਵਾਜ਼ ਚ ਗੁਰੂ ਮਹਾਰਾਜ ਦੀ ਦਿੱਤੀ ਹੋਈ ਬਾਣੀ ਦਾ ਜਾਪ ਕਰਦੇ ਨੇ ਪਰ ਆਪ ਪਗਾਉਂਦੇ ਨਹੀਂ। ਕੇਸ ਰੱਖੇ ਹੋਏ ਨੇ, ਪਾਹੁਲ ਨਹੀਂ ਛਕੀ ਹੋਈ, ਖੰਡੇ ਬਾਟੇ ਕਾ ਅੰਮ੍ਰਿਤ ਨਹੀਂ ਛਕਿਆ ਹੋਇਆ, ਉਹ ਵੀ ਮੇਰੇ ਸਿੱਖ ਨਹੀਂ। ਤੇ ਜਿਹੜੇ ਸਹਿਜਧਾਰੀ ਨੇ, ਜਿਹੜੇ ਆਪਣੇ ਆਪ ਨੂੰ ਕਹਾਉਂਦੇ ਨੇ ਵੀ ਕੇਸ ਮਨਾ ਕੇ ਵੀ ਗੁਰੂ ਕੇ ਸਿੱਖ ਹਾਂ, ਸਿੱਖੀ ਅੰਦਰ ਹੈ, ਉਹ ਮੇਰੇ ਸਿੱਖ ਕਿਵੇਂ ਹੋ ਸਕਦੇ ਨੇ? ਸਾਹਿਬ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਮਹਾਰਾਜ ਨੇ ਪਵਿੱਤਰ ਵਾਕ ਭਾਈ ਨੰਦ ਲਾਲ ਨੂੰ ਸਾਰੇ ਦੇ ਸਾਰੇ ਦਿੱਤੇ। ਭਾਈ ਨੰਦ ਲਾਲ ਨੇ ਇਹ ਵਾਕ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਲਿਖ ਲਏ। ਸੰਕਲਪ ਕੀਤਾ ਗਰੀਬ ਨਵਾਜ, ਸਮਿਆਂ ਦਾ ਸਮਾਂ ਬਤੀਤ ਹੋ ਜਾਏਗਾ ਕਿ ਇਹ ਰਹਿਤ ਮਰਿਆਦਾ ਸਿੱਖਾਂ ਦੇ ਅੰਦਰ ਜਿਉਂ ਦੀ ਤਿਉਂ ਚਲੇਗੀ? ਇਹ ਗਰੀਬ ਨਵਾਜ ਕਹਿਣ ਲੱਗੇ, ਨਹੀਂ, ਮੇਰੇ ਸਿੱਖ, ਮੇਰਾ ਖਾਲਸਾ ਰਾਜ ਦੇ ਅੰਦਰ ਆ ਕੇ ਭਟਕ ਜਾਏਗਾ ਤੇ ਜਦੋਂ ਇਹ ਭਟਕੇਗਾ ਖੁਆਰ ਹੋ ਜਾਏਗਾ, ਦਿਨ ਬ ਦਿਨ ਖੁਆਰ ਹੁੰਦਾ ਚਲਾ ਜਾਏਗਾ, ਦਿਨ ਬ ਦਿਨ ਖੁਆਰ ਹੁੰਦਾ ਚਲਾ ਜਾਏਗਾ, ਕਿਉਂਕਿ ਇਸ ਨੂੰ ਰਾਜ ਪਾਉਂਦਾ ਨਹੀਂ। ਤੇ ਜਦੋਂ ਇਸ ਨੇ ਰਾਜ ਨਾਲ ਪਿਆਰ ਕੀਤਾ ਉਦੋਂ ਇਸ ਦਾ ਪਿਆਰ ਗੁਰੂ ਨਾਲ ਟੁੱਟ ਜਾਏਗਾ, ਸਿੱਖੀ ਦੀ ਦਾਤ ਮੂਲੋਂ ਨਿਕਲ ਜਾਏਗੀ। ਕੁਰਸੀ ਨਾਲ ਪਿਆਰ ਹੋ ਗਿਆ ਤੇ ਗੁਰੂ ਨਾਲ ਪਿਆਰ ਨਹੀਂ ਰਹੇਗਾ, ਤਖਤ ਨਾਲ ਪਿਆਰ ਨਹੀਂ ਰਹੇਗਾ। ਜਿਹੜਾ ਗੁਰੂ ਕੇ ਤਖਤ ਦੇ ਸਾਹਮਣੇ ਆਪਣੀ ਕੁਰਸੀ ਡਾਹ ਲਏਗਾ ਉਹ ਗੁਰੂ ਕਾ ਸਿੱਖ ਨਹੀਂ ਹੋਏਗਾ, ਉਹ ਖੁਆਰ ਹੁੰਦਾ ਚਲਾ ਜਾਏਗਾ ਤੇ ਫਿਰ ਸਮਿਆਂ ਦਾ ਸਮਾਂ ਬਤੀਤ ਹੋਏਗਾ। ਇਤਨੀ ਖੁਆਰੀ ਹੋਏਗੀ, ਉਸ ਖੁਆਰੀ ਨੂੰ ਹਰਨ ਵਾਸਤੇ ਫਿਰ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਕੀ ਰੂਪ ਅਵਤਾਰ ਧਾਰਨ ਕਰਨਗੇ। ਨਿਰੰਕਾਰ ਦੇ ਹੁਕਮਾਂ ਮੁਤਾਬਕ ਲਿਖਿਆ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ 33 ਸਵਾਈਆਂ

ਗੁਰਸਿੱਖ ਦੇ ਜੀਵਨ ਦਾ ਨਕਸ਼ਾ, ਗੁਰੂ ਕੇ ਸਿੱਖ ਦਾ ਜੀਵਨ ਐਸਾ ਹੋਵੇ, ਪਵਿੱਤਰ ਹੋਵੇ, ਤੇ ਫਿਰ ਉਹ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਹਾਸਲ ਕਰ ਜਾਏਗਾ। ਨਹੀਂ ਤੇ ਗਰੀਬ ਨਵਾਜ ਕਹਿੰਦੇ ਹਨ, ਰਹਿਤ ਬਿਨਾ ਨਾ ਸਿੱਖ ਕਹਾਵੈ, ਰਹਿਤ ਬਿਨਾ ਦਰ ਚੋਟਾਂ ਖਾਵੈ, ਰਹਿਤ ਬਿਨਾ ਸੁੱਖ ਕਬੂ ਨਾ ਲਹੈ। ਕਦੇ ਵੀ ਸੁੱਖ ਉਸ ਨੂੰ ਨਹੀਂ ਮਿਲੇਗਾ ਜਿਸ ਨੇ ਰਹਿਤ ਤਿਆਗ ਦਿੱਤੀ ਹੈ ਨਾ। ਪਾਹੁਲ ਪੀ ਕੁਕਰਮ ਕਮਾਵਤ, ਪਾਹੁਲ ਪੀ ਕੇ ਕੁਕਰਮ ਕਮਾਉਂਦੇ ਨੇ, ਉਹਨਾਂ ਨੂੰ ਤਨਖਾਹੀਆ ਦੰਡ ਦਿੱਤਾ ਜਾਂਦਾ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਉਹਨੂੰ ਕਹਿੰਦੇ ਵੀ ਖਾਲਸਾ ਪੰਥ ਦੀ ਬਰਾਦਰੀ ਚੋਂ ਉਹਨੂੰ ਛੇਕ ਦਿੱਤਾ ਜਾਵੇ ਜਿਹੜਾ ਅੰਮ੍ਰਿਤ ਛੱਕ ਕੇ ਤੇ ਕੁਕਰਮ ਕਮਾਉਂਦਾ। ਭਾਈ ਨੰਦ ਲਾਲ ਗਰੀਬ ਨਵਾਜ ਸੱਚੇ ਪਾਤਸ਼ਾਹ ਦਾ ਪਿਆਰਾ ਸਿੱਖ, ਇਸ ਨੇ ਇਹ ਰਹਿਤਨਾਮਾ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਕੋਲੋਂ ਲਿਖਿਆ। ਭਾਈ ਪ੍ਰਹਿਲਾਦ ਸਾਹਿਬ ਜੀ ਨੇ ਲਿਖਿਆ, ਭਾਈ ਦੇਸਾ ਜੀ ਨੇ ਲਿਖਿਆ, ਬੜੇ ਬੜੇ ਹਵਾਲੇ ਹਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਿੱਤੇ ਹੋਏ ਇਸ ਰਹਿਤਨਾਮੇ ਦੇ। ਤੇ ਗੁਰੂ ਕੇ ਸਿੱਖੋ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਵਤਨਾਂ ਮੁਤਾਬਕ ਆਪਣੇ ਜੀਵਨ ਨੂੰ ਬਤੀਤ ਕਰੀਏ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਫਰਮਾਨ

0: ਇਹ ਗੁਰੂ ਕੀ ਰਹਿਤ ਮਰਿਆਦਾ ਜੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਸਿੱਖ ਪੰਥ ਨੂੰ ਬਖਸ਼ਿਸ਼ ਕੀਤੀ ਤੇ ਸਿੱਖ ਪੰਥ ਨੂੰ ਖਾਲਸਾ ਪੰਥ ਦੇ ਰੂਪ ਅੰਦਰ ਲਿਆਂਦਾ, ਤੋ ਵਡਭਾਗੇ ਉਹ ਹਨ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੋਇਆ, ਤੇ ਜਿਨ੍ਹਾਂ ਨੇ ਅਜੇ ਅੰਮ੍ਰਿਤ ਨਹੀਂ ਛਕਿਆ ਉਹਨਾਂ ਦੇ ਭਾਗ ਨਹੀਂ ਜਾਗੇ। ਇਸ ਕਰਕੇ ਗੁਰੂ ਪਿਆਰਿਓ, ਸਤਿਗੁਰੂ ਗਰੀਬ ਨਿਵਾਜ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅੰਮ੍ਰਿਤ ਛਕ ਕੇ ਇਸ ਰਹਿਤ ਨੂੰ ਪੁਗਾਈਏ, ਘਰਾਂ ਦੇ ਅੰਦਰ ਗਰੀਬ ਨਿਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਬਾਣੀ ਦਾ ਪ੍ਰਕਾਸ਼ ਕਰੀਏ, ਜੀਵਨ ਸਫਲ ਹੋ ਜਾਏਗਾ। ਪੰਜ ਰਹਿਤਾਂ, ਚਾਰ ਬਜਰ ਗੁਰਹਿਤਾਂ, ਪੰਜ ਬਾਣੀਆਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਬਖਸ਼ੀਆਂ ਤੇ ਪੰਜੇ ਹੀ ਕਕਾਰ ਬਖਸ਼ੇ। ਗਰੀਬ ਨਿਵਾਜ ਸਾਹਿਬ ਸੱਚੇ ਪਾਤਸ਼ਾਹ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵਾਕਾਂ ਨੂੰ ਪੂਰਾ ਕੀਤਾ, ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵਨ ਦਰਗਹਿ ਮਾਨ, ਪੰਚੇ ਸੋਹਿ ਦਾਰਾ ਜਾਣ, ਪੰਚਾਂ ਕਾ ਗੁਰ ਏਕ ਧਿਆਨ। ਇਸ ਕਰਕੇ ਆਓ ਇਹ ਰਹਿਤ ਮਰਿਆਦਾ ਨੂੰ ਅਪਣਾਈਏ, ਇਹ ਰਹਿਤ ਮਰਿਆਦਾ ਆਪਣੇ ਬੱਚਿਆਂ ਨੂੰ ਸਿਖਾਈਏ, ਅੰਦਰ ਪ੍ਰਫੁੱਲਤ ਹੋ ਸਕੇ ਤੇ ਸੰਸਾਰ ਦੇ ਵਿੱਚ ਸਿਰ ਕੱਢ ਆਪਣੇ ਆਪ ਨੂੰ ਖਾਲਸਾ ਕਹਾ ਸਕੇ। ਇਹ ਵਚਨ ਗੁਰੂ ਕੇ ਜਾਣਨੇ, ਨਾ ਕਿ ਕਿਸੇ ਵਿਅਕਤੀ ਦੇ, ਨਾ ਕਿਸੇ ਸਿੱਖ ਦੇ। ਇਹ ਗੁਰੂ ਕੇ ਵਚਨ ਜਾਣ ਕੇ ਮੰਨਣਾ ਤੇ ਆਪਣਾ ਭਲਾ ਹੋ ਜਾਏਗਾ, ਜੀਵਨ ਅੰਦਰ ਖੁਸ਼ੀਆਂ, ਬਹਾਰਾਂ, ਨੌ ਨਿਧਾਂ, 18 ਸਿੱਧਾਂ ਆ ਜਾਣਗੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: You are listening to SeekNet Radio, broadcasting live Gurbani Kirtan 24 hours a day from around the world.

अपने दास को, अपने दास को प्यार।

मेरे कलगीधर सच्चे पातशाह दे दरबार विच रब्बी बाणी दा कीर्तन हो रहा है। संगतां बेंत जुड़ियां हैं, बाहरों आईयां संगतां हजूर दे चरना ते सीस चुका के मालिक दे दरों दातां प्राप्त करके अपने आप नूं वडभागी बना रहे हैं। पर एक निक्का जिहा बच्चा जिस दे मन विच उत्साह है कि हे माना पहली बारी पूरे गुरु दे दर्शन कीते हैं, ए जिहड़ा शीश है गुरु दे चरणां ते जाके रखना है। आखो श्री वाहे, सारे आखो वाहेगुरु। कलगीधर सचे पातशाह दे प्रकाश उत्सव दे प्यारे हो, कोई भी रसना उस अकाल पुरख दे नाम तो वांझी ना रह जाए। जो भी माई भाई इथे आया है, आओ भागा वालियो, अपनी रसना पवित्र करो, ए सेवक दे कन सफले करो, प्यार नाल सारे गज के आखो सतनाम। अजे भी सारे ने वाहिगुरु नहीं किया तो मेरा चित करता है आज खास बख्शिश वाला समय है। आज दे समय, आज दी रात भागा वाली रात है, जो रब्बी नूर प्रगटिया सी इस मात लोक विच। तो आओ प्यारी सात संगत, उस नूर दे दर्शन करदे होए उस दे नाम नाल जुड़ो। की पता अज दा जपया आया वाहेगुरु सानू सदा वास्ते चेते आ जाए, साडी मानू यात्रा सफल हो जाए। बंदी बंदे बंदगी अख्तियार, साहेब रोज धरे के प्यार, मिल जाए ए दात। आओ दाता वंडन वाला दाता आ रहा है भाई, पर पहले तैयारी कर दे करी सारे गज की आखो सतना। उस रसना तो मैं सदके जावा जिसने साई का नाम जपया है, ओ मुखड़ा भी धन है जिदे विचों निकले है सतनाम। निके जे बच्चे दे मन विच फुरना है। जिस वेले सारी संगत ने हजूर दे के मथा टेकिया बैठ गई, तो ये छोटा जिहा बच्चा संगत विचों लंघदा लंघदा लंघदा हजूर दे कोल पहुंचिया, ते इसने अपना सिर गुरु दे चरणा ते रख लिया। दशमेश पिता मेरे कलगियां वाले पातशाह, चिट्टियां बाजा वाले चोजी पातशाह, सारिया ने साझे सतगुरु जी ने नेत्र खोले, तकिया निका जिया बच्चा है, ते चरणा ते शीस रख के किसे प्यार च मथा टेक रहे। हजूर ने बड़े प्यार नाल काका ओ बरखुरदार सिर चुक भाई उत्ते कर मथा, पर अज मथा चुकण वास्ते चित नहीं करदा इसका, पर हुक्म पाके सिर चुके है। निके निके हाथ जोड़ ले, फिर प्यार नाल पिया करदा है दर्शन, जिवें चकोर चंद्रमा नूं वेख वेख के खुश हुंदा। हजूर कहने लगे काका कितों आए? महाराज तुहाडी बख्शिश द्वारा मैं पिशावर तू आया। वाह वाह, तन भुजंगिया तू तन है, किथे पिशावर ते किथे आनंदपुर साहब, किवें मंदला चाक के तू पहुंचे है।
ਤੇਰੇ ਪਿਆਰ ਤੋਂ ਕੁਰਬਾਨ ਜਾਈਏ। ਹਜ਼ੂਰ ਬੜੇ ਪ੍ਰਸੰਨ ਹੋਏ, ਪਿਸ਼ਾਵਰ ਦੀ ਸੰਗਤ ਜਿਹੜੀ ਆਈ ਹੈ ਉਹਦੇ ਨਾਲ ਆਏ ਹਾਂ ਗਰੀਬ। ਅੱਛਾ ਫਿਰ ਤੇਰਾ ਨਾਮ ਕੀ ਹੈ? ਇਸ ਲਈ ਤੋਤਲੀ ਜ਼ਬਾਨ ਨਾਲ ਕਿਹਾ, ਮਹਾਰਾਜ ਮੈਨੂੰ ਲੋਕੀ ਜੋਗਾ ਕਹਿੰਦੇ ਨੇ। ਆਖੋ ਸ੍ਰੀ ਵਾਹਿਗੁਰੂ। ਤੋ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਇਹਦੇ ਵੱਲ ਤੱਕਿਆ, ਜੋਗਾ ਹਾਂ ਸੱਚੇ ਪਾਤਸ਼ਾਹ। ਫਿਰ ਬਾਈ ਕਿਹਦੇ ਜੋਗਾ ਹੈ ਤੂੰ? ਹਜ਼ੂਰ ਨੇ ਪਿਆਰ ਨਾਲ ਪੁੱਛਿਆ, ਆਪਣੇ ਜੋਗਾ, ਮਾਤਾ ਪਿਤਾ ਜੋਗਾ, ਰਿਸ਼ਤੇਦਾਰਾਂ ਜੋਗਾ, ਆਂਢੀਆਂ ਗੁਆਂਢੀਆਂ ਜੋਗਾ, ਕੁਟੁੰਬ ਕਬੀਲੇ ਜੋਗਾ, ਦੇਸ਼ ਪਰਿਵਾਰ ਜੋਗਾ, ਤੂੰ ਕਿਹਦੇ ਜੋਗਾ ਹੈ? ਤੋ ਪਿਆਰੀ ਸਾਧ ਸੰਗਤ, ਗੁਰੂ ਕੇ ਸਿੱਖ ਦਾ ਮਨ ਨੀਵਾਂ ਤੇ ਮਤ ਉੱਚੀ, ਮਤ ਪਤ ਕਾ ਰਾਖਾ ਆਪ ਸ੍ਰੀ ਵਾਹਿ। ਨਿੱਕੇ ਜੇ ਜੋਗੇ ਨੇ ਕਿਹਾ, ਦਾਤਾ ਜੀ ਮੈਂ ਤਾਂ ਤੇਰੇ ਜੋਗਾ, ਤੇਰੇ ਜੋਗਾ। ਜਿਸ ਵੇਲੇ ਇਸਨੇ ਇਹ ਵਚਨ ਕੀਤਾ ਤਾਂ ਮੇਰੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਨੇ ਇਹਦੀ ਬਾਂਹ ਫੜ ਲਈ। ਆਖੋ ਸ੍ਰੀ ਵਾਹਿ। ਤਾਨੋ ਗੁਰੂ ਕਾ ਸਿੱਖ ਹੈ, ਜਿਹਦੀ ਬਾਂਹ ਕਲਗੀਆਂ ਵਾਲਾ ਫੜ ਲਵੇ ਫਿਰ ਛੱਡੇਗਾ ਨਹੀਂ। ਬਾਹੇ ਜਿਨ੍ਹਾਂ ਦੀ ਪਕੜੀਏ ਸਿਰ ਦੀਜੇ, ਬਾਹੇ ਨਾ ਛੋੜ। ਤੂੰ ਕਿਸਦੇ ਜੋਗਾ ਦਾਤਾ ਜੀ? ਮੈਂ ਤੇਰੇ ਜੋਗਾ। ਹਜ਼ੂਰ ਕਹਿਣ ਲੱਗੇ, ਜੇ ਤੂੰ ਮੇਰੇ ਜੋਗਾ ਤਾਂ ਮੈਂ ਵੀ ਤੇਰੇ ਜੋਗਾ। ਆਖੋ ਸ੍ਰੀ ਵਾਹਿਗੁਰੂ। ਗੱਲ ਤਾਂ ਇਤਨੀ ਹੈ, ਪਰ ਅਸੀਂ ਗੁਰੂ ਜੋਗੇ ਨਹੀਂ ਬਣਦੇ, ਕੰਮਾਂ ਕਾਰਾਂ ਜੋਗੇ ਬਣਦੇ ਹਾਂ, ਦੁਨੀਆਂ ਦੇ ਚਵੇਲਿਆਂ ਜੋਗੇ ਬਣਦੇ ਹਾਂ, ਰਿਸ਼ਤੇਦਾਰਾਂ ਜੋਗੇ, ਪੁੱਤਰ ਧੀਆਂ ਜੋਗੇ ਬਣਦੇ ਹਾਂ। ਬਾਈ ਭਾਗਾਂ ਵਾਲਾ ਉਹ ਗੁਰਮੁਖ ਹੈ ਜੋ ਗੁਰੂ ਜੋਗਾ ਬਣ ਗਿਆ। ਗੁਰੂ ਜੋਗਾ ਅੱਜ ਕੱਲ ਤਾਂ ਸਾਡੀ ਅਵਸਥਾ ਹੈ, ਸਭ ਕੁਝ ਆਪਣਾ, ਇੱਕ ਰਾਮ ਪਰਾਇਆ। ਗੁਰੂ ਦਰਬਾਰ ਚ ਮੱਥਾ ਟੇਕੀਏ ਚਾਹੇ ਨਾ ਟੇਕੀਏ, ਪਰ ਦਫ਼ਤਰ ਪਹਿਲਾਂ ਜਾਣਾ, ਕਿਉਂ ਕਿਤੇ ਸਾਹਿਬ ਨਿਰਾਜ਼ ਨਾ ਹੋ ਜਾ। ਪਹਿਲਾਂ ਚਲੇ ਜਾਂਦੇ ਹਾਂ, ਭਾਈ ਗੁਰਦਾਸ ਜੀ ਨੇ ਲਿਖਿਆ ਹੈ ਨਾ ਕਿ ਸਤਿਗੁਰ ਸਾਹਿਬ ਛੱਡ ਕੇ, ਭਾਈ ਸਾਹਿਬ ਭਾਈ ਗੁਰਦਾਸ ਜੀ, ਸਤਿਗੁਰ ਸਾਹਿਬ ਛੱਡ ਕੇ ਫਿਰ ਮਰਮੁਖ ਹੋਏ ਬੰਦੇ ਦਾ ਬੰਦਾ। ਬੰਦੇ ਦਾ ਬੰਦਾ ਤੂੰ ਬਣਦਾ ਹੈ, ਪਰ ਅੰਮ੍ਰਿਤ ਵੇਲੇ ਆ ਕੇ ਗੁਰੂ ਦਰਬਾਰ ਚ ਹਾਜ਼ਰੀ ਨਹੀਂ ਭਰਦਾ। ਫਿਰ ਹੁਕਮੀ ਬੰਦਾ ਹੋਏ ਕੇ ਨਿਤ ਉੱਠ ਜਾਏ ਸਲਾਮ ਕਰਦਾ, ਗੁਰੂ ਅੱਗੇ ਮੱਥਾ ਨਹੀਂ ਟੇਕਦਾ, ਅਫਸਰਾਂ ਅੱਗੇ ਅਦਾਵਰਸ ਕਰਦਾ ਹੈ, ਫਿਰ ਪੂਰੀ ਡਿਊਟੀ ਦਿੰਦਾ। ਤੇ ਜੇ ਗੁਰਦੁਆਰੇ 5 ਮਿੰਟ ਜ਼ਿਆਦਾ ਹੋ ਜਾਣ, ਬਸ ਚਲੋ ਜੀ ਚਲੀਏ, ਹੁਣ ਇੱਥੇ ਕੀ ਬਹਿਣਾ, ਅਵਲ ਤਾਂ ਆਉਣਾ ਹੀ ਲੇਟ ਹੈ। ਜੇ ਕੀਰਤਨ 7 ਵਜੇ ਸ਼ੁਰੂ ਹੋਣਾ ਹੈ ਤੇ ਆਉਣਾ ਹੀ 8 ਵਜੇ, ਤੇ ਸੈਨਮਾ ਜਾਣਾ ਹੋਵੇ ਸ਼ੋਅ 7 ਵਜੇ ਸ਼ੁਰੂ ਹੁੰਦਾ, ਪਹਿਲਾਂ ਹੀ ਜਾ ਕੇ 6:30 ਵਜੇ ਬਾਰੀ ਖਲੋ ਜਾਂਦੇ। ਤਿਆਰ ਕਾਹਦਾ ਹੋਇਆ ਜੇ ਪਹਿਲਾਂ ਹੀ ਆ ਕੇ ਨਾ ਜੁੜਿਆ ਗੁਰੂ ਕਾ ਸਿੱਖ ਇਸ ਇੱਛਾ ਵਿੱਚ ਕਿ ਮੇਰਾ ਧਨ ਗੁਰੂ ਨਾਨਕ ਮੇਰੇ ਤੇ ਅਵੇਂ ਉਦਿਸ਼ਟ ਕਰੇ, ਰੱਬੀ ਬਾਣੀ ਦਾ ਅੰਮ੍ਰਿਤ ਮੇਰੇ ਕੰਨਾਂ ਵਿੱਚ ਪਵੇ, ਮੇਰੀ ਮਾਨੂ ਯਾਤਰਾ ਸਫਲੀ ਹੋ ਜਾਏ। ਝੂਠੇ ਸੈਨਮਾ ਤਾਂ ਭੱਜ ਭੱਜ ਕੇ ਵੇਖਦੇ, ਪਰ ਬਾਬਾ ਜੀ ਬਚਨ ਕਰਦੇ ਸਨ, ਭਾਈ ਇਹ ਸੱਚਾ ਸੈਨਮਾ, ਉੱਥੇ ਭੈੜੀਆਂ ਮੂਰਤਾਂ, ਇੱਥੇ ਗੁਰੂ ਨਾਨਕ ਦੇ ਦਰਸ਼ਨ, ਉੱਥੇ ਗੰਦੇ ਗੀਤ ਕੰਨਾਂ ਚ ਪੈਂਦੇ ਨੇ, ਇੱਥੇ ਗੁਰੂ ਨਾਨਕ ਦੀ ਬਾਣੀ, ਉੱਥੇ ਪੈਸੇ ਜ਼ਾਇਆ ਜਾਂਦੇ ਹਨ, ਇੱਥੇ ਧਨ ਦਾਨ ਪੁਰ ਕੀਤਾ ਬਈ ਸਫਲਾ ਹੁੰਦਾ ਹੈ, ਜੇ ਕੋ ਪਾਵੇ ਤਿਲਕਾ ਮਨ, ਉੱਥੇ ਸਮਾਂ ਜ਼ਾਇਆ, ਇੱਥੇ ਜਿਤਨਾ ਸਮਾਂ ਬਹਿ ਜਾਓਗੇ। ਕਬੀਰ ਜੀ ਕਹਿੰਦੇ ਨੇ, ਏਕ ਘੜੀ ਆਧੀ ਘੜੀ ਆਧੀ ਉਪਨ ਆਦਿ, ਭਗਤਨ ਸੇਤੀ ਗੋਸ਼ਟੇ ਜੋ ਕੀ ਨਾ ਸੋ ਲਾਭ। ਅਰੇ ਲਾਭ ਕੌਣ ਪ੍ਰਾਪਤ ਕਰੇ? ਆ ਕਰੀ ਪੜ੍ਹੀਏ।

اس گر بھائی نے اکھا سنمکھ کی دیا جد نال میں

ਸਿੱਖ ਦੇ ਅੱਖ ਦੇ ਅੱਖ ਜੀ ਉਸ ਤੁਰਤ ਦਿੱਤਾ ਪਰਵਾਨਾ ਅੱਗੇ ਰੱਖ ਜੀ ਗੁਰੂ ਕਾ ਹੁਕਮਨਾਮਾ ਅੱਗੇ ਰੱਖ ਜੀ। ਭਾਈ ਜੋਗਾ ਸਿੰਘ ਨੇ ਵੀ ਤੱਕਿਆ ਕਿ ਇਹ ਸਿੱਖ ਤੋਂ ਅਨੰਦਪੁਰ ਸਾਹਿਬ ਵੇਖੀਦਾ ਸੀ ਇੱਥੇ ਕਿਵੇਂ ਆ ਗਿਆ। ਚਾਰ ਅੱਖਾਂ ਮਿਲੀਆਂ ਦੋਵੇਂ ਹੱਥ ਜੁੜ ਗਏ ਫਤਿਹ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ। ਹੁਕਮਨਾਮਾ ਅੱਗੇ ਰੱਖਿਆ ਵਿੱਚ ਲਿਖਿਆ ਸੀ ਜੋਗਿਆ ਜੇ ਬੈਠਾ ਹੈ ਤਾਂ ਉੱਠ ਖੜੋ, ਜੇ ਉੱਠਿਆ ਤਾਂ ਤੁਰ ਪੋ, ਜੇ ਤੁਰਮੇ ਤੁਰਿਆ ਤਾਂ ਭੱਜ ਪੋ ਛੇਤੀ ਪੋ। ਫਿਰ ਇਤਿਹਾਸ ਵਿੱਚ ਲਿਖਿਆ ਹੈ ਕਿ ਭਾਈ ਜੋਗਾ ਸਿੰਘ ਨੇ ਦੋ ਲਾਵਾਂ ਲਈਆਂ ਤੇ ਦੋ ਨਹੀਂ ਲਈਆਂ, ਤੁਰ ਪਿਆ। ਰਿਸ਼ਤੇਦਾਰਾਂ ਨੇ ਕਿਹਾ ਜੋਗਿਆ ਬਾਕੀ ਦੀਆਂ ਦੋ ਲਾਵਾਂ, ਕਹਿਣ ਲੱਗਾ ਨਹੀਂ ਗੁਰੂ ਕਾ ਹੁਕਮ ਆ ਗਿਆ। ਇਹ ਵੀ ਮਹਾਂਪੁਰਸ਼ਾਂ ਦੀ ਰਸਨਾ ਤੋਂ ਸੁਣਿਆ ਕਿ ਦੋ ਲਾਵਾਂ ਬਾਕੀ ਦੀਆਂ ਅਨੰਦਕਾਰੀ ਦੀ ਮਰਿਆਦਾ ਨੂੰ ਸੰਪੂਰਨ ਕਰਨ ਵਾਸਤੇ ਭਾਈ ਜੋਗਾ ਸਿੰਘ ਦੇ ਦੁਪੱਟੇ ਨਾਲ ਦੇ ਕੇ ਅਨੰਦਕਾਰੀ ਦੀ ਮਰਿਆਦਾ ਸੰਪੂਰਨ ਕੀਤੀ। ਭਾਈ ਜੋਗਾ ਸਿੰਘ ਤੁਰ ਪਿਆ ਨਾਲ ਗੁਰੂ ਕਾ ਸਿੰਘ ਜਿਸ

ਉੱਥੇ ਪਹੁੰਚੇ ਹੁਸ਼ਿਆਰਪੁਰ ਆਖੋ ਸ੍ਰੀ ਵਾਹਿਗੁਰੂ ਸਾਰੇ ਆਖੋ ਵਾਹਿਗੁਰੂ ਤੁਸੀਂ ਨੀ ਕਹਿੰਦੇ ਜਾਂ ਤਾਂ ਕਿਤੇ ਨੀਂਦਰ ਤਾਂ ਨਹੀਂ ਆ ਗਈ ਆਖੋ ਸ੍ਰੀ ਵਾਹਿਗੁਰੂ ਪਰ ਜੇ ਨੀਂਦਰ ਦਾ ਥੋੜਾ ਸਮਾਂ ਹੈ ਜੇ ਤਾਂ ਲੰਗਰ ਵੀ ਛਕਣਾ ਤੁਸੀਂ ਤਾਂ ਇਸ ਵਾਸਤੇ ਦਾਸ ਨੇ ਪਹਿਲੀ ਬੇਨਤੀ ਕੀਤੀ ਹੈ ਜਿਸ ਵੇਲੇ ਵਾਹਿਗੁਰੂ ਕਹਿਣ ਵਾਸਤੇ ਸਮਾਂ ਮਿਲ ਜਾਏ ਬਾਬਾ ਜੀ ਬਚਨ ਕਰਦੇ ਸਨ ਪਿਆਰੇ ਹੋ ਜੇ ਇੱਕ ਵਾਰੀ ਰਸਨਾ ਜਪੇ ਵਾਹਿਗੁਰੂ ਤਾਂ ਪੰਜ ਵਾਰੀ ਸ਼ੁਕਰਾਨੇ ਵਜੋਂ ਵਾਹਿਗੁਰੂ ਆਖਿਆ ਕਰੋ ਹੇ ਮੇਰੇ ਧੰਨ ਗੁਰੂ ਨਾਨਕ ਦਾਤਾ ਇਹ ਕਲਗੀਧਰ ਸੱਚੇ ਪਾਤਸ਼ਾਹ ਤੇਰਾ ਲੱਖ ਲੱਖ ਸ਼ੁਕਰਾਨਾ ਮੇਰੀ ਰਸਨਾ ਨੇ ਵਾਹਿਗੁਰੂ ਜਪਿਆ ਤੇ ਤੁਸੀਂ ਕਈ ਵਾਰੀ ਆਲਸ ਕਰ ਜਾਂਦੇ ਹੋ ਨਹੀਂ ਮਾਲੂਮ ਹੁੰਦਾ ਵੀ ਤੁਸੀਂ ਵਾਹਿਗੁਰੂ ਨਾਲ ਜੁੜੇ ਬੈਠੇ ਹੋ ਤੇ ਜੇ ਜੁੜੇ ਹੋ ਰਸਨਾ ਦੁਆਰਾ ਜਿਸ ਵੇਲੇ ਬੋਲੋਗੇ ਜੁੜੇ ਮਨ ਦੀ ਰਸਨਾ ਨੇ ਜਿਸ ਵੇਲੇ ਵਾਹਿਗੁਰੂ ਜਪਿਆ ਤਾਂ ਭਾਈ ਮੇਰੇ ਵਰਗੇ ਪਾਪੀਆਂ ਦਾ ਉਧਾਰ ਹੋ ਜਾਏਗਾ ਤਾਂ ਗੁਰੂ ਕਿਸੇ ਕੋ ਪੁਕਾਰੀ ਹੁੰਦੀਆਂ ਨੇ ਭਾਈ ਆਪ ਦਵਾਈ ਖਾ ਕੇ ਹੋਮੇ ਦਾ ਬੁਖਾਰ ਉਤਾਰ ਕੇ ਦੂਜਿਆਂ ਨੂੰ ਵੀ ਪੁੜੀਆਂ ਦਿੰਦੇ ਨਾ ਆਖੋ ਸ੍ਰੀ ਵਾਹਿਗੁਰੂ ਤਾਂ ਵੰਡੋ ਨਾ ਕੁੜੀਆਂ ਜੇ ਕਲਗੀਧਰ ਨੇ ਦਿੱਤੀਆਂ ਨੇ ਤਾਂ ਆਓ ਗੱਜ ਕੇ ਪਿਆਰ ਨਾਲ ਸਾਰੇ ਆਖੋ ਸਤਨਾਮ ਹੁਸ਼ਿਆਰਪੁਰ ਪਹੁੰਚਿਆ ਸ਼ਾਮਾਂ ਪੈ ਚੁੱਕੀਆਂ ਹਨ ਦੀਵਾ ਬੱਤੀ ਜਗ ਗਿਆ ਹੈ ਪਿਆਰੀ ਸਾਧ ਸੰਗਤ ਭਾਈ ਜੋਗਾ ਸਿੰਘ ਨੇ ਨਾਲ ਦੇ ਸਿੰਘ ਨੂੰ ਧਰਮਸਾਲੇ ਕਿਹਾ ਬਈ ਤੂੰ ਇੱਥੇ ਆਰਾਮ ਕਰ ਤੇ ਮੈਂ ਜ਼ਰਾ ਹੁਸ਼ਿਆਰਪੁਰ ਸ਼ਹਿਰ ਦੀ ਸੈਰ ਕਰ ਆਉਂ ਜਿਹੜਾ ਹੋਮੇ ਵਾਲਾ ਮਨ ਹੈ ਉਹ ਕਮਜ਼ੋਰ ਹੋ ਜਾਂਦਾ ਤੇ ਕਮਜ਼ੋਰੀ ਮਨ ਜਿਹੜਾ ਹੈ ਫਿਰ ਉਹ ਸੈਲਾਨੀ ਬਣ ਜਾਂਦਾ ਉਹਦੇ ਅੰਦਰ ਟਿਕਾਓ ਨਹੀਂ ਰਹਿੰਦਾ ਭਾਈ ਜੋਗਾ ਸਿੰਘ ਹੁਸ਼ਿਆਰਪੁਰ ਦੀਆਂ ਗਲੀਆਂ ਬਾਜ਼ਾਰਾਂ ਚ ਪਿਆ ਫਿਰਦਾ ਹੈ ਇੱਕ ਬਾਜ਼ਾਰ ਚੋਂ ਲੰਘਿਆ ਇਹਦੇ ਕੰਨਾਂ ਚ ਆਵਾਜ਼ ਆਈ ਕੀ ਤੱਕਿਆ ਚਵਾਰੇ ਤੇ ਮੁਜਰਾ ਹੋ ਰਿਹਾ ਆਖੋ ਸ੍ਰੀ ਵਾਹਿਗੁਰੂ ਕਮਜ਼ੋਰੇ ਮਨ ਨੇ ਫਿਰ ਆਪਣੀ ਕਮਜ਼ੋਰੀ ਜ਼ਾਹਿਰ ਕਰਦਿਆਂ ਉੱਥੇ ਹੀ ਖੜੋ ਗਿਆ ਭਾਈ ਜੋਗਾ ਸਿੰਘ ਕੰਨਾਂ ਨਾਲ ਮੁਜਰਾ ਸੁਣ ਰਿਹਾ ਤੇ ਅੱਖਾਂ ਨਾਲ ਮੁਜਰੇ ਵਾਲੇ ਨੂੰ ਵੇਖ ਰਿਹਾ ਆਖੋ ਸ੍ਰੀ ਵਾਹਿਗੁਰੂ ਤੋ ਲਿਖਿਆ

ਇਹ ਪੈਰਵੀ ਦੇ ਸੁਰ ਹਨ ਤੇ ਜਿਨ੍ਹਾਂ ਨੂੰ ਸੰਗੀਤ ਦੀ ਵਾਕਫੀ ਹੈ ਤੇ ਉਹ ਕਹਿਣਗੇ ਭਾਈ ਜੀ ਰਾਤ ਨੂੰ ਕਿਉਂ ਪੈਰਵੀ ਗਾ ਰਹੇ ਇਹ ਸਵੇਰ ਦੀ ਰਾਗਣੀ ਪਰ ਇਸ ਵਾਸਤੇ ਗਾ ਰਹੇ ਹਾਂ ਕਿਉਂਕਿ ਸਾਰੇ ਰਾਗ ਜੋ ਹਨ ਉਹਨਾਂ ਦਾ ਟਾਈਮ ਨਿਯਤ ਕੀਤਾ ਸੰਗੀਤਕਾਰਾਂ ਨੇ ਹਰ ਸਮੇਂ ਨਾਲ ਰਾਗ ਗਾਇਆ ਜਾਂਦਾ ਹੈ ਪਰ ਭੈਰਵੀ ਨੂੰ ਹਰ ਵੇਲੇ ਗਾ ਲਓ ਕੋਈ ਅਰਜ਼ ਨਹੀਂ ਕਿਉਂ ਕਿ ਸੰਗੀਤਕਾਰਾਂ ਨੇ ਇਹਨੂੰ ਸਦਾ ਸੁਹਾਗਣ ਕਿਹਾ ਸਦਾ ਸੁਹਾਗਣ ਜਿਸ ਵੇਲੇ ਵੀ ਗਾ ਹੁਕਮਨਾਮਾ ਲੈਂਦੇ ਨਾ ਗ੍ਰੰਥੀ ਸਾਹਿਬ ਫਿਰ ਬਦੋ ਬਦੀ ਭੈਰਵੀ ਚ ਲਿਆ ਜਾਂਦਾ ਬਦੋ ਬਦੀ ਤਾਂ ਆਓ ਜ਼ਰਾ ਸਰਵਣ ਕਰੋ।

ਸੀ ਹੁਸ਼ਿਆਰ ਪਰ ਇੱਕ ਵੇਸਵਾ ਨੂੰ ਦੇਖ ਕੇ ਦਿੱਤੀ ਸੁਰਤ ਵਿਸਾਰ। ਬੈਠ ਜਾ ਵੀ।

0: ਛੱਡ ਕੇ ਤੇ ਸਾਡੇ ਨਾਲ ਤੋਂ ਕੀਤਾ ਪਿਆਰ ਵੀ ਬਾ
1: ਜੋਗੇ ਅੱਗੇ ਆ ਜਾ ਭਾਈ ਜੋਗਾ ਸਿੰਘ ਲੰਘਦਾ ਲੰਘਦਾ ਹਜ਼ੂਰ ਦੇ ਕੋਲ ਆਇਆ ਮੇਰੇ ਚੌਧੀ ਪਾਤਸ਼ਾਹ ਕਹਿਣ ਲੱਗੇ ਪਿਆਰੀ ਸਾਧ ਸੰਗਤ ਜਿਸ ਸਿੱਖ ਤੂੰ ਬਗੈਰ ਮੇਰਾ ਕੰਮ ਨਹੀਂ ਸੀ ਨਾ ਚੱਲਦਾ ਉਹ ਜੋਗਾ ਆ ਕੇ ਆਖੋ ਸ੍ਰੀ ਵਾਹਿਗੁਰੂ ਸਾਰਿਆਂ ਨੇ ਤੱਕਿਆ ਆ ਗਿਆ ਭਾਈ ਜੋਗਾ ਸਿੰਘ ਬਾਈ ਵਾਹ ਕੀਤੀ ਹਜ਼ੂਰ ਦੇ ਕੋਲ ਆ ਕੇ ਖੜਾ ਹੋ ਗਿਆ ਜੋਗਿਆ ਸ਼ਾਬਾਸ਼ ਹੁਕਮ ਮੰਨਿਆ ਭਾਈ ਜੋਗਾ ਸਿੰਘ ਦੇ ਮਨ ਚ ਖਿਆਲ ਆਇਆ ਉਹ ਮਨਾ ਮੈਂ ਤਾਂ ਸਮਝਦਾ ਸੀ ਗੁਰੂ ਅੰਤਰ ਜਾਮੀ ਹੈ ਤੇ ਜੇ ਅੰਤਰ ਜਾਮੀ ਹੁੰਦਾ ਤਾਂ ਹੁਸ਼ਿਆਰਪੁਰ ਦੀ ਮੇਰੀ ਕਰਤੂਤ ਨੂੰ ਵੀ ਜਾਣਦਾ ਹੁੰਦਾ ਤੇ ਜੇ ਜਾਣਦਾ ਹੁੰਦਾ ਤਾਂ ਮੇਰੀ ਤਾਰੀਫ ਥੋੜੀ ਕਰਨੀ ਸੀ ਜੋੜਿਆਂ ਚ ਖੜਾ ਕਰਕੇ ਸਜ਼ਾ ਦਿੰਦਾ ਪਰ ਹੋ ਮਨਾ ਜੇ ਗੁਰੂ ਇੱਥੋਂ ਦੀਆਂ ਗੱਲਾਂ ਨਹੀਂ ਜਾਣਦਾ ਤਾਂ ਦਰਗਾਹ ਚ ਕਿਵੇਂ ਬਸੀਟ ਹੋਵੇਗਾ ਐਵੇਂ 12 ਸਾਲ ਸੇਵਾ ਕੀਤੀ ਆਖੋ ਸ੍ਰੀ ਅੰਤਰਜਾਮੀ ਸਤਿਗੁਰੂ ਜੀ ਸੋਚਣ ਲੱਗੇ ਜੋਗੇ ਨੂੰ ਕਾਮ ਕੁੰਡ ਵਿੱਚੋਂ ਕੱਢਿਆ ਹੈ ਹੁਣ ਅਸ਼ਰ ਤੱਕ ਦੇ ਖਾਤੇ ਚ ਪਿਆ ਪੈਂਦਾ ਜੋਗੇ ਆ ਮੇਰੇ ਹੋਲ ਤੱਕ ਭਾਈ ਜੋਗਾ ਸਿੰਘ ਨੇ ਜੋ ਨੇਤਰ ਖੋਲੇ ਹਜ਼ੂਰ ਦੇ ਚਿਹਰੇ ਤੇ ਇਤਨਾ ਨੂਰ ਸੀ ਅੱਖਾਂ ਨੀਵੀਆਂ ਹੋ ਗਈ ਹਜ਼ੂਰ ਨੇ ਫਿਰ ਕਿਹਾ ਜੋਗਿਆ ਮੇਰੇ ਵੱਲ ਕਿਉਂ ਨਹੀਂ ਤੱਕਦਾ ਭਾਈ ਜੋਗਾ ਸਿੰਘ ਨੇ ਅੱਖਾਂ ਖੋਲੀਆਂ ਫਿਰ ਵੀ ਨਹੀਂ ਵੇਖ ਸਕੇ ਮਾਤ ਗੁਜਰੀ ਦੇ ਲਾਲ ਨੇ ਕਿਹਾ ਜੋਗਿਆ ਮੇਰੇ ਵੱਲ ਤੱਕ ਭਾਈ ਜੋਗਾ ਸਿੰਘ ਨੇ ਜਿਸ ਵੇਲੇ ਤੀਜੀ ਵਾਰੀ ਵੇਖਿਆ ਤਾਂ ਹੈਰਾਨ ਹੋ ਗਿਆ ਕਿ ਅਨੰਦਪੁਰ ਦੇ ਸੋਹਣੇ ਤਖ਼ਤ ਤੇ ਬਹਿਣ ਵਾਲਾ ਪਾਤਸ਼ਾਹ ਤੇ ਰਾਤੀ ਵੇਸਵਾ ਦੇ ਚਬਾਰੇ ਤੇ ਪਹਿਰਾ ਦੇਣ ਵਾਲਾ ਇੱਕੋ ਹੀ ਹੈ ਆਖੋ ਸ੍ਰੀ ਵਾਹਿਗੁਰੂ ਵੇਖਣ ਸਾਰੀ ਥਰ ਥਰ ਕੰਬਣ ਲੱਗ ਗਿਆ ਹੋ ਮੇਰੇ ਚੋਜੀ ਪਾਤਸ਼ਾਹ ਮੇਰੇ ਕੋਲ ਖੁੱਲ ਹੋ ਗਈ ਹੈ ਪਰ ਮੇਰਾ ਪੋਲ ਸੰਗਤ ਜਿੰਨਾ ਖੋਲਿਆ ਜੀ ਆਖੋ ਸ੍ਰੀ ਵਾਹਿਗੁਰੂ ਅੱਗੇ ਪਿੱਛੇ ਜੋ ਤੁਹਾਡਾ ਚਿਤ ਕਰੇ ਸਜ਼ਾ ਦੇ ਲਿਆ ਜੀ ਪਰ ਸੰਗਤ ਚ ਹਜ਼ੂਰ ਕਹਿਣ ਲੱਗੇ ਹੋ ਜੋਗਿਆ ਮੈਂ ਤਾਂ ਨਲਾਇਕ ਪੁੱਤਰ ਦੀ ਕਰਤੂਤ ਨੂੰ ਵੇਖ ਕੇ ਅਣਡਿੱਠ ਪਿਆ ਕਰਦਾ ਸਾਂ ਪਰ ਤੂੰ ਤਾਂ ਗੁਰੂ ਨਾਨਕ ਦੀ ਗੱਦੀ ਵੱਲ ਉਂਗਲ ਕਰਨ ਲੱਗ ਗਿਆ ਤੂੰ ਕਹਿੰਦੇ ਗੁਰੂ ਨੂੰ ਪਤਾ ਹੀ ਨਹੀਂ ਤੂੰ ਤਾਂ ਗੁਰੂ ਦੀ ਸ਼ਕਤੀ ਤੂੰ ਵੀ ਮੁਨਕਰ ਹੋ ਚੱਲਿਆ ਸੀ ਮੈਂ ਤਾਂ ਤੇਰੇ ਪਾਪਾਂ ਉੱਤੇ ਪਰਦੇ ਪਾ ਰਿਹਾ ਸਾਂ ਪਰ ਤੂੰ ਕਹਿੰਦਾ ਇਹਨੂੰ ਪਤਾ ਹੀ ਕੋਈ ਨਹੀਂ ਇਹ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਬਾਬਾ ਕਲਾ ਧਾਰੀ ਜੀ ਇੱਕ ਵਾਰੀ ਆਖੋ ਸ੍ਰੀ ਵਾਹਿਗੁਰੂ ਬਾਬਾ ਕਲਾ ਧਾਰੀ ਜੀ ਬੇਦੀਅੰਤ ਸਨ ਸਤਿਗੁਰੂ ਸੱਚੇ ਪਾਤਸ਼ਾਹ ਨਾਲ ਕਦੇ ਕਦੇ ਸ਼ਿਕਾਰ ਵੀ ਖੇਲਦੇ ਸਨ ਪਰ ਬੇਦੀਅੰਤ ਜਾਣ ਕੇ ਮੇਰੇ ਕਲਗੀਧਰ ਸੱਚੇ ਪਾਤਸ਼ਾਹ ਸਾਲ ਦੇ ਸਾਲ 500 ਰੁਪਇਆ ਤੇ 1 ਕੌੜਾ ਸਿਰਪਾਓ ਵਜੋਂ ਦਿੰਦੇ ਸੀ 500 ਰੁਪਇਆ ਤੇ ਘੋੜਾ ਇੱਕ ਵਾਰੀ ਇੱਕ ਬੈਰੂਪੀਏ ਦੇ ਦਿਲ ਚ ਖਿਆਲ ਆਇਆ ਮਨਾ ਮੇਰੀ ਸ਼ਕਲ ਤਕਰੀਬਨ ਬਾਬਾ ਕਲਾ ਦਾਈ ਜੀ ਨਾਲ ਮਿਲਦੀ ਹੈ ਤੇ ਐਤਕੀ ਮੈਂ ਕਿਉਂ ਨਾ 500 ਰੁਪਇਆ ਤੇ ਘੋੜਾ ਗੁਰੂ ਤੋਂ ਲੈ ਆਉ ਉਸੇ ਤਰ੍ਹਾਂ ਠਾਠ ਪਾਠ ਬਣਾ ਲਿਆ ਅਨੰਦਪੁਰ ਸਾਹਿਬ ਚਲਾ ਗਿਆ ਕਿਲੇ ਦਾ ਦਰਵਾਜ਼ਾ ਖੁੱਲਾ ਸੀ ਅੰਦਰ ਜਿਸ ਲੈ ਗਿਆ ਹਜ਼ੂਰ ਨੇ ਦੂਰੋਂ ਤੱਕਿਆ ਤੇ ਮੇਰੇ ਚੋਜੀ ਪਾਤਸ਼ਾਹ ਕਹਿਣ ਲੱਗੇ ਭਾਈ ਦਇਆ ਸਿੰਘ ਜੀ ਗਰੀਬ ਨਵਾਜ ਬਾਬਾ ਕਲਾਧਾਰੀ ਜੀ ਆਏ ਸਤਿਕਾਰ ਨਾਲ ਲਿਆਓ ਜਿਸ ਵੇਲੇ ਨੇੜੇ ਆਇਆ ਭਾਈ ਦਇਆ ਸਿੰਘ ਨੇ ਸੋਚਿਆ ਵੀ ਇਹ ਬਾਬਾ ਤੋਂ ਨਹੀਂ ਸੰਗਤਾਂ ਵਿੱਚੋਂ ਹੀ ਕਈਆਂ ਨੇ ਵੇਖੇ ਹਜ਼ੂਰ ਕਹਿਣ ਲੱਗੇ ਬਾਬਾ ਜੀ ਨੂੰ ਭਾਈ ਦਇਆ ਸਿੰਘ ਜੀ ਚੰਗੇ ਆਸਣ ਤੇ ਬਿਠਾਓ ਬਿਠਾ ਦਿੱਤਾ ਬਾਬਾ ਜੀ ਜਿਉਂ ਆਇਆ ਭਾਈ ਦਇਆ ਸਿੰਘ ਲਿਆਓ ਫਿਰ 500 ਰੁਪਇਆ ਤੇ ਘੋੜਾ ਭਾਈ ਦਇਆ ਸਿੰਘ ਨੇ ਕਿਹਾ ਮਹਾਰਾਜ ਬੇਨਤੀ ਸੁਣ ਲਓ ਹਜ਼ੂਰ ਕਹਿਣ ਲੱਗੇ ਬੇਨਤੀਆਂ ਪਿੱਛੇ ਪਹਿਲਾਂ ਬਾਬਾ ਜੀ ਨੂੰ ਵਿਦਾ ਕਰੋ ਲਿਆਓ 500 ਰੁਪਇਆ ਜਿਸ ਵੇਲੇ ਲਿਆਂਦਾ ਭਾਈ ਦਇਆ ਸਿੰਘ ਨੇ ਕਿਹਾ ਮਹਾਰਾਜ ਜ਼ਰੂਰੀ ਇੱਕ ਬੇਨਤੀ ਹੈ ਹਜ਼ੂਰ ਕਹਿਣ ਲੱਗੇ ਬੇਨਤੀਆਂ ਪਿੱਛੇ ਸੁਣਾਂਗੇ ਪਹਿਲਾਂ ਬਾਬਾ ਜੀ ਨੂੰ ਵਿਦਾ ਕਰੋ ਘੋੜਾ ਵੀ ਦੇ ਦਿੱਤਾ 500 ਰੁਪਇਆ ਵੀ ਜਿਸ ਵੇਲੇ ਲੈ ਕੇ ਤੁਰੇ ਆ ਭਾਈ ਦਇਆ ਸਿੰਘ ਨੇ ਕਿਹਾ ਮਹਾਰਾਜ ਇੱਕ ਅਤਿਅੰਤ ਜ਼ਰੂਰੀ ਬੇਨਤੀ ਹੈ ਹਜ਼ੂਰ ਕਹਿਣ ਕਹਿਣ ਲੱਗੇ ਭਾਈ ਦਇਆ ਸਿੰਘ ਪਹਿਲਾਂ ਬਾਬਾ ਜੀ ਨੂੰ ਜਾਣ ਲੈਣ ਦਿਓ, ਆਖੋ ਸ੍ਰੀ ਵਾਹਿਗੁਰੂ। ਜਿਸ ਵੇਲੇ ਇਹ 500 ਰੁਪਈਆ ਤੇ ਘੋੜਾ ਲੈ ਕੇ ਤੁਰਿਆ, ਹੱਸ ਕੇ ਕਹਿਣ ਲੱਗਾ ਗੁਰੂ ਬਣਿਆ ਫਿਰਦਾ, ਇਹਨੂੰ ਇਹ ਨਹੀਂ ਪਤਾ ਕਿ ਮੈਂ ਬੈਰੂਪੀਆ ਹਾਂ, ਆਖੋ ਸ੍ਰੀ ਵਾਹਿਗੁਰੂ। ਅਜੂਰ ਕਹਿਣ ਲੱਗੇ ਭਾਈ ਦਇਆ ਸਿੰਘ ਜੀ ਸੱਚੇ ਪਾਤਸ਼ਾਹ ਫੜ ਲਓ ਮਹਾਰਾਜ, ਕਿਹਨੂੰ ਬੈਰੂਪੀਏ ਨੂੰ ਆਖੋ ਸ੍ਰੀ ਵਾਹਿਗੁਰੂ। ਫੜ ਲਿਆ ਫਿਰ 500 ਰੁਪਈਆ ਵੀ ਖੋ ਲਿਆ ਤੇ ਘੋੜਾ ਵੀ ਤੇ ਚੰਗੀ ਤਰ੍ਹਾਂ ਚਾਟਾ ਸਿਖਾਇਆ। ਚਾਟਾ ਜਾਣਦੇ ਹੋ ਨਾ, ਚਾਹ ਨਾ ਸਮਝ ਲਿਆ ਜੀ, ਸਿੱਖਾਂ ਦੀ ਮਾਰ ਨੂੰ ਤਾਂ ਦੁਨੀਆਂ ਜਾਣਦੀ ਸੀ, ਮਾਰ ਮਾਰ ਕੇ ਚੰਗੀ ਤਰ੍ਹਾਂ ਇਹਦੇ ਵੱਖੀਆਂ ਭੰਨ ਦਿੱਤੀ। ਕੁਝ ਸਮਾਂ ਪਿਆ ਤੇ ਬਾਬਾ ਕਲਾਧਾਰੀ ਜੀ ਸ਼ਿਕਾਰ ਖੇਲਣ ਆਏ, ਹਜ਼ੂਰ ਆਪ ਚਲੇ ਗਏ, ਬਾਬਾ ਜੀ ਸ਼ਿਕਾਰ ਖੇਲਣ ਨਹੀਂ ਆਉਂਦੇ। ਤਾਂ ਬਾਬਾ ਕਲਾਧਾਰੀ ਜੀ ਬ੍ਰਹਮ ਗਿਆਨੀ ਸਨ, ਕਹਿਣ ਲੱਗੇ ਮਹਾਰਾਜ ਤੁਹਾਡੇ ਸਿੱਖਾਂ ਦੀ ਮਾਰ ਤੂੰ ਡਰਦੇ ਆ, ਜਿਸ ਵੇਲੇ ਫੜ ਲੈਂਦੇ ਨੇ ਫਿਰ ਹੱਡੀ ਬਸਰੀ ਨਹੀਂ ਤੱਕਦੇ। ਹਜ਼ੂਰ ਕਹਿਣ ਲੱਗੇ ਬਾਬਾ ਮੇਰੇ ਸਿੱਖ ਤੁਹਾਨੂੰ ਮਾਰਨੇ ਕਦੇ ਨਹੀਂ ਹੋ ਸਕਦਾ। ਬਾਬਾ ਕਲਾਧਾਰੀ ਜੀ ਕਹਿਣ ਲੱਗੇ ਮਹਾਰਾਜ ਤਾਂ ਉਹ ਵੀ ਤੂੰ ਮੇਰਾ ਹੀ ਰੂਪ ਬਣਾ ਕੇ ਗਿਆ ਸੀ ਨਾ, ਆਖੋ ਸ੍ਰੀ ਵਾਹਿਗੁਰੂ। ਹਜ਼ੂਰ ਕਹਿਣ ਲੱਗੇ ਬਾਬੇ ਆ ਜਿਤਨੇ ਤੱਕ ਤੇਰਾ ਰੂਪ ਬਣਾ ਕੇ ਗਿਆ, ਸਤਿਕਾਰ ਵੀ ਕੀਤਾ, ਉਹਨੂੰ 500 ਰੁਪਈਆ ਤੇ ਘੋੜਾ ਵੀ ਦਿੱਤਾ, ਪਰ ਜਿਸ ਵੇਲੇ ਉਹ ਆਪਣੇ ਮੂੰਹ ਕਹਿਣ ਲੱਗਾ ਕਿ ਮੈਂ ਬੇਰੂਪੀਆ ਗੁਰੂ ਨਾਨਕ ਬਣਿਆ ਫਿਰਦਾ ਹੈ, ਬਾਬਾ ਉਸ ਵੇਲੇ ਉਹ ਗੁਰੂ ਨਾਨਕ ਦੀ ਗੱਦੀ ਵੱਲ ਉਂਗਲ ਪਿਆ ਕਰਦਾ ਸੀ ਤੇ ਮੈਂ ਗੁਰੂ ਨਾਨਕ ਦੇ ਗੱਦੀ ਦਾ ਸੇਵਾਦਾਰ ਹਾਂ, ਜਿਹੜਾ ਇਧਰ ਉਂਗਲ ਕਰੇਗਾ ਉਂਗਲ ਕੱਟ ਦਿਆਂਗਾ, ਆਖੋ ਸ੍ਰੀ ਵਾਹਿਗੁਰੂ। ਮੈਂ ਨਹੀਂ ਬਰਦਾਸ਼ਤ ਕਰ ਸਕਦਾ, ਮੈਂ ਨਹੀਂ ਬਰਦਾਸ਼ਤ ਕਰ ਸਕਦਾ। ਹਜ਼ੂਰ ਕਹਿਣ ਲੱਗੇ ਜੋਗਿਆ ਫਿਰ ਤੂੰ ਕਹਿੰਦਾ ਸੀ ਗੁਰੂ ਨੂੰ ਪਤਾ ਹੀ ਨਹੀਂ। ਤਾਂ ਭਾਈ ਜੋਗਾ ਸਿੰਘ ਨੇ ਕਿਹਾ ਮਹਾਰਾਜ ਫਿਰ ਇਹ ਵੀ ਚੰਗਾ ਹੋ ਗਿਆ, ਪਤਾ ਲੱਗ ਗਿਆ ਕਿ ਤੂੰ ਆਪਣੇ ਸਿੱਖਾਂ ਦੀ ਸਹਾਇਤਾ ਕਰਦਾ, ਆਖੋ ਸ੍ਰੀ ਵਾਹਿਗੁਰੂ। ਤਾਂ ਹਜ਼ੂਰ ਕਹਿਣ ਲੱਗੇ ਜੋਗਿਆ ਇਹਦਾ ਮਤਲਬ ਕੀ ਹੋਇਆ, ਵੀ ਤੂੰ ਮੇਰੀ ਅਜ਼ਮਾਇਸ਼ ਕੀਤੀ ਮਹਾਰਾਜ, ਜਿਵੇਂ ਸਮਝੋ। ਤਾਂ ਪੰਥ ਦੇ ਵਾਲੀ ਚੋਜੀ ਪਾਤਸ਼ਾਹ ਦੇ ਨੇਤਰਾਂ ਚ ਜਲ ਜਾਣ ਲੱਗ ਗਿਆ, ਹਜ਼ੂਰ ਵੈਰਾਗ ਚਾ ਗਿਆ ਤੇ ਕਹਿਣ ਲੱਗੇ ਜੋਗਿਆ ਮੈਨੂੰ ਅੱਗੇ ਵੀ ਸਿੱਖਾਂ ਨੇ ਅਜ਼ਮਾਇਆ ਸੀ, ਕਿਸ ਤਰ੍ਹਾਂ ਅਜ਼ਮਾਇਆ, ਆਓ ਜ਼ਰਾ ਪਿਆਰ ਨਾਲ ਸਾਨੂੰ ਕਰੋ। ਹਜ਼ੂਰ ਨੇ ਮੁਖਾਤਬ ਹੋ ਕੇ ਭਾਈ ਜੋਗਾ ਸਿੰਘ ਨੂੰ ਕਿਹਾ ਬਹੁਤੀ ਲੋੜ ਜੇ ਸਾਈ ਅਜ਼ਮਾਉਣ ਦੀ।

ਜੋ ਗਿਆ ਮੈਨੂੰ ਪਹਿਲੇ ਜਨਮ ਵਿਚ ਸਿੱਖ ਨੇ ਅਜਮਾਇਆ ਬਾਬਰ ਦੀ ਜੇਲ ਵਿਚ, ਮੈਂ ਸਿੱਖ ਵਾਸਤੇ ਚੱਕੀਆਂ ਪੀਤੀਆਂ, ਫਿਰ ਮੈਨੂੰ ਪੰਜਵੇਂ ਜਨਮ ਵਿਚ ਦਿੱਲੀ ਦੀ ਸਿੱਖ ਨੇ, ਦਿੱਲੀ ਦੀਆਂ ਸੰਗਤਾਂ ਨੇ ਅਜਮਾਇਆ, ਬੇਨਤੀ ਕੀਤੀ ਸੱਚੇ ਪਾਤਸ਼ਾਹ ਚੰਦੂ ਹੰਕਾਰੀ ਦਾ ਰਿਸ਼ਤਾ ਨਹੀਂ ਲੈਣਾ। ਫਿਰ ਜੋਗਿਆ ਜੇ ਮੈਂ ਕੁੜਮਾਚਾਰੀ ਦੀ ਅਸੀਅਤ ਚ ਚੰਦੂ ਦੇ ਘਰ ਜਾਂਦਾ, ਚੰਦੂ ਮੇਰੇ ਤੇ ਫੁੱਲਾਂ ਦੀ ਵਰਸ਼ਾ ਕਰਦਾ, ਪਰ ਮੈਂ ਆਪਣੇ ਸਿੱਖਾਂ ਦਾ ਹੁਕਮ ਮੰਨ ਕੇ ਜਿਸ ਵੇਲੇ ਚੰਦੂ ਦੇ ਘਰ ਗਿਆ, ਚੰਦੂ ਨੇ ਮੇਰੇ ਤੇ ਸਰਦੀ ਬਲਦੀ ਰੇਹ ਦੇ ਕੜਤੇ ਪਾਏ, ਪਰ ਮੈਂ ਅਜ਼ਮਾਇਸ਼ ਪੂਰਾ ਉਤਰਿਆ। ਫਿਰ ਹੋਰ ਵੀ ਕਿਸ ਨੇ ਅਜ਼ਮਾਇਆ?

ਵਾਂਗ ਦਿੱਲੀ ਚੰਦ ਦੁਸ਼ਾਲੇ ਲੈ ਕੇ ਪਿਆ ਜਾਂਦਾ ਮਗਰ ਫੌਜ ਲੱਗ ਗਈ ਬਿਧੀ ਚੰਦ ਨੂੰ ਪਕੜਨ ਵਾਸਤੇ ਅੱਗੇ ਬਿਧੀ ਚੰਦ ਨੇ ਕੀ ਤੱਕਿਆ ਪਠਿਆਰੀ ਦਾ ਪੱਠ ਪਿਆ ਬਣਦਾ ਹੈ ਛੇਵੇਂ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਰੱਖ ਕੇ ਛਾਲ ਮਾਰ ਦਿੱਤੀ ਆਖੋ ਜੀ ਹਜ਼ੂਰ ਕੀਰਤਪੁਰ ਬੈਠੇ ਹਨ ਦੀਵਾਨ ਸਜਾ ਕੇ ਨੇਤਰ ਖੁੱਲੇ ਤੇ ਕਹਿਣ ਲੱਗੇ ਪਿਆਰੇ ਉਹ ਡਾਢੀ ਗਰਮੀ ਵੀ ਲੱਗਦੀ ਆਖੋ ਸ੍ਰੀ ਵਾਹਿਗੁਰੂ ਮੇਰੇ ਛੇ ਪਾਤਸ਼ਾਹ ਜਲ ਲਿਆ ਜਲਦੀਆਂ ਗਾਗਰਾਂ ਹਜ਼ੂਰ ਦੇ ਉੱਤੇ ਪਾਈਆਂ ਪਰ ਮੇਰੇ ਛੇ ਪਾਤਸ਼ਾਹ ਦਾ ਸਰੀਰ ਛਾਲੇ ਛਾਲੇ ਹੋ ਗਿਆ ਪੁੱਛਿਆ ਦਾਤਾ ਜੀ ਇਹ ਕੀ ਹਜ਼ੂਰ ਕਹਿਣ ਲੱਗੇ ਬਿਧੀ ਚੰਦ ਨੇ ਸਾਡਾ ਧਿਆਨ ਕਰਕੇ ਪੱਠੀ ਵੀ ਛਾਲ ਮਾਰ ਦਿੱਤੀ ਹੈ ਬਿਧੀ ਚੰਦ ਨੂੰ ਤੱਤੀ ਵਾਰੀ ਲੱਗੀ ਸਾਰੀ ਗਰਮੀ ਸਾਡੇ ਉੱਤੇ ਆ ਗਈ ਜੋ ਗਿਆ ਮੈਂ ਉਸ ਬਦਮਾਇਸ਼ ਜੀ ਪੂਰਾ ਉਤਰਿਆ।

ਜੋ ਗਿਆ ਇਸ ਤਰ੍ਹਾਂ ਮੈਨੂੰ ਕਿਸੇ ਨੇ ਨਹੀਂ ਅਜਮਾਇਆ ਜਿਸ ਤਰ੍ਹਾਂ ਤੁਸੀਂ ਤੋਂ ਅਜਮਾਇਆ। ਪਿਆਰੀ ਸਹਿਜ ਸੰਗਤ, ਹਜ਼ੂਰ ਦੇ ਬਚਨ ਸਨ ਤਾਈ ਜੋਗਾ ਸਿੰਘ ਚਰਨਾਂ ਤੇ ਡਹਿ ਪਿਆ, ਰੋ ਰੋ ਕੇ ਚਰਨਾਂ ਨੂੰ ਸੱਚੇ ਪਾਤਸ਼ਾਹ ਮੈਨੂੰ ਬਖਸ਼। ਨਾਲੇ ਰੋਈ ਜਾਂਦਾ ਹੈ ਤੇ ਨਾਲੇ ਕਰਦਾ ਹੈ ਅਰਦਾਸ। ਕਿਹੜੀ ਅਰਦਾਸ ਆਵਾਜ ਆਪਾਂ ਵੀ ਕਰ ਲਈ। ਸੂਈ ਤਾਂ ਇਸ਼ਾਰੇ ਕਰਦੀ ਪਈ ਹੈ ਵੀ ਟਾਈਮ ਹੋ ਗਿਆ, ਪਰ ਇਹੋ ਜਿਹਾ ਟਿਕਾਓ ਪਤਾ ਨੀ ਫਿਰ ਕਦ ਮਿਲੇਗਾ, ਖੁਸਰੀ ਇਹੋ ਜਿਹੀ ਮਿਹਰ ਪਤਾ ਨੀ ਫਿਰ ਕਦ ਮਿਲੇਗੀ। ਪਿਆਰੀ ਸਹਿਜ ਸੰਗਤ, ਭਾਈ ਜੋਗਾ ਸਿੰਘ ਟਹਿ ਕੇ ਅਰਦਾਸ ਪਿਆ ਕਰਦਾ ਹੈ, ਆਓ ਆਪਣੇ ਕੋਲੋਂ ਵੀ ਕਈ ਗਲਤੀਆਂ ਫਲਤੀਆਂ ਹੋ ਜਾਂਦੀਆਂ ਨੇ ਭਾਈ, ਆਓ ਜੀ ਅੱਜ ਭਾਈ ਜੋਗਾ ਸਿੰਘ ਬਖਸ਼ਿਆ ਜਾਏਗਾ ਤਾਂ ਅਸੀਂ ਵੀ ਬਖਸ਼ੇ ਜਾਵਾਂਗੇ। ਕਰੋ ਅਰਦਾਸ, ਪਹਿਲਾਂ ਸੇਵਕ ਬੋਲੇ ਪਿੱਛੇ ਸਾਰੀ ਸੰਗਤ।

राग कानड़े की वार श्लोक महल्ला।

ਰਾਗ ਸ੍ਰੀ ਰਾਗ ਮਹੱਲਾ ਚੌਥਾ ਨਾਮ ਮਿਲੇ ਮਨ ਤ੍ਰਿਪਤੀ ਏ ਬਿਨ ਨਾਮੇ ਤ੍ਰਿਗ ਜੀਵਾ ਕੋਈ ਗੁਰਮੁਖ ਸੱਜਣ ਜੇ ਮਿਲੇ ਮੈਂ ਦੱਸੇ ਪ੍ਰਭ ਗੁਣਤਾ ਔ ਤਿਸ ਵਿੱਚੋਂ ਚੌਖਣੀਏ ਮੈਂ ਨਾਮ

ਇਸ ਤਰ੍ਹਾਂ ਰੇ ਸੁਰ ਨੂੰ ਜ਼ਿਆਦਾ ਲਗਾਉਣ ਨਾਲ ਪ੍ਰਧਾਨ ਸੁਰ ਬਣੇਗਾ ਔਰ ਉਸ ਦੇ ਨਾਲ ਸਬੰਧਤ ਸੁਰ ਪੰਚਮ ਲਗਾਉਣ ਨਾਲ ਵਜ਼ੀਰ ਸੁਰ ਬਣੇਗਾ ਔਰ ਸ੍ਰੀ ਰਾਗ ਦਾ ਸਰੂਪ ਕਾਇਮ ਹੋਏਗਾ। ਇਹ ਦੋਨਾਂ ਸੁਰਾਂ ਤੇ ਨਿਰਧਾਰਿਤ ਸ੍ਰੀ ਰਾਗ ਦਾ ਸਰੂਪ ਹੈ। ਤੋ ਆਪ ਸਰਵਣ ਕਰਨਾ, ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਸ ਰਾਗ ਅੰਦਰ ਇਹ ਸ਼ਬਦ ਗਾਇਆ ਹੈ। ਇਹ ਮੈਂ ਤੁਹਾਨੂੰ ਧਰੁਪਦ ਤਾਲ ਦੇ ਅੰਦਰ ਸਰਵਣ ਕਰਾ ਰਿਹਾ। ਸਾਹਿਬ ਗੁਰੂ ਸੱਚੇ ਪਾਤਸ਼ਾਹ ਧਿਆਨ ਕਰੋ ਉਹਨਾਂ ਦਾ ਰਾਗਾਂ ਨਾਲ ਤਾਲਾਂ ਨਾਲ ਕਿਤਨਾ ਪਿਆਰ ਸੀਗਾ ਔਰ ਕਿਸ ਤਰ੍ਹਾਂ ਉਹ ਕਿਆ ਸੋਹਣੀਆਂ ਰੀਤਾਂ ਆਪ ਬੰਦਿਸ਼ ਕਰਦੇ ਔਰ ਸਤਸੰਗ ਦੀ ਸੁਣਾਉਂਦੇ ਹੁੰਦੇ ਸੀਗੇ। ਸਰਵਣ ਕਰਨਾ ਧੰਨ ਗੁਰੂ ਰਾਮਦਾਸ, ਸਾਰੇ ਆਖੋ ਧੰਨ ਗੁਰੂ ਰਾਮਦਾਸ।

ਉਹ ਮੇਰਾ ਭਾਵ ਕਹਿਣ ਦਾ ਹੈ ਕਿ ਜਿਹੜੇ ਪ੍ਰਚਲਿਤ ਸ਼ਬਦ ਨੇ ਉਹ ਤਾਂ ਆਪਾਂ ਪੜ੍ਹ ਲੈਂਦੇ ਹਾਂ, ਤੇ ਜਿਹੜੇ ਔਖੇ ਸ਼ਬਦ ਨੇ ਉਹ ਵੀ ਰਾਗੀ ਸਿੰਘਾਂ ਨੂੰ ਪੜ੍ਹਨੇ ਚਾਹੀਦੇ ਨੇ। ਹਾਂਜੀ, ਤੇ ਰਾਗੀ ਸਿੰਘਾਂ ਨੂੰ ਇਧਰ ਵੀ ਧਿਆਨ ਦੇਣਾ ਚਾਹੀਦਾ, ਸੰਗਤਾਂ ਨੂੰ ਸਰਵਣ ਕਰਨਾ ਚਾਹੀਦਾ, ਰਾਗੀ ਸਿੰਘਾਂ ਨੂੰ ਗਾਇਨ ਕਰਨਾ ਚਾਹੀਦਾ। ਆਨੰਦ ਸਾਹਿਬ ਜਿਹੜਾ ਹੈ ਉਹ ਮਰਜ਼ਾਦਾ ਕਿਵੇਂ ਪੜ੍ਹਨ ਦੀ, ਇਹ ਜੋਟੀਆਂ ਦੀ ਧਾਰਨਾ ਪੜ੍ਹ ਲੈਂਦੇ ਹਾਂ ਨਾ, ਇਹ ਮਰਜ਼ਾਦਾ ਨਹੀਂ। ਮਰਜ਼ਾਦਾ ਹੈ ਰਾਗ ਰਾਮਕਲੀ ਦੇ ਵਿੱਚ ਔਰ ਤਿੰਨ ਘਰ ਦੇ ਵਿੱਚ ਪੜ੍ਹਨਾ, ਘਰ ਤੀਜਾ ਰਾਮਕਲੀ, ਤੋ ਉਸ ਦਾ ਸਰੂਪ ਸਰਵਣ ਕਰੋ ਜਿਵੇਂ ਸਾਹਿਬ ਆਪ ਨੰਦ ਸਾਹਿਬ ਪੜ੍ਹ ਦਿੰਦੇ ਸੀ ਰਾਮਕਲੀ ਰਾਗ।

अंगीकारो करे तेरा सब नागला।

ಸಂತಾಪುತ್ರ ಸುಳಿದ ದಿವಾಳಿ ಸಗುರ್ರಯ ಬರ್ತು.

ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ।

ਗੁਰੇ ਨਮਹਿ ਜੁਗਾਦ ਗੁਰੇ ਸਤ ਗੁਰੇ ਬਾਬੇ ਫਿੱਟਕੇ ਸੇ ਫਿੱਟੇ ਗੁਰੂ ਬਾਬੇ ਫਿੱਟਕੇ ਸੇ ਫਿੱਟੇ ਗੁਰ ਅੰਗਦ ਕੀਤੇ ਕੂਆਰੇ ਗੁਰ ਤੀਜੀ ਪੀੜ੍ਹੀ ਵਿਚਾਰਿਆ ਕਿਆ ਹੱਥ ਕੇ ਨਾ ਵਿਚਾਰੇ ਗੁਰ ਚੌਥੀ ਪੀੜ੍ਹੀ ਟਿਕਿਆ ਗੁਰ ਚੌਥੀ ਪੀੜ੍ਹੀ ਟਿਕਿਆ ਜਿਨ ਨਿੰਦਕ ਦੁਸ਼ਟ ਸਭ ਤਾਰਿਆ ਜਹਾਨ ਨਿੰਦਕ ਦੁਸ਼ਟ ਸਭ ਤਾਰਿਆ ਜਹਾਨ ਲਹਿਆ ਅਭਿਮਾਨ।

ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ ਨਿਰਮਲ ਨਿਰਮਲ ਸੂਚਾ ਨਿਰਮਲ ਨਿਰਮਲ ਸੂਚਾ ਸੁੱਚੋ ਸੂਚਾ ਸੁੱਚੋ ਸੂਚਾ ਸੁੱਚੋ ਸੂਚਾ ਸੁੱਚੋ ਸੂਚਾ ਅੰਤ ਨ ਅੰਤਾ ਸਦਾ ਬੇਅੰਤਾ ਕਹੋ ਨਾਨਕ ਉੱਚੋ ਉੱਚਾ ਉੱਚੋ ਉੱਚਾ ਉੱਚੇ ਤੇ ਉੱਚੋ ਜਾਣੀ ਜੇ ਪ੍ਰਭ ਤੇ ਉਠਾਨ ਉੱਚੇ ਤੇ ਉੱਚੋ ਜਾਣੀ ਜੇ ਪ੍ਰਭ ਤੇ ਉਠਾਨ ਤੇਰੋ ਥਾਨ ਤੇਰਾ ਥਾਨ ਸੁਹਾਵਾ ਰੂਪ ਸੁਹਾਵਾ ਤੇਰੇ ਭਰਤ ਸੋਹੇ ਦਰਬਾਰੇ ਤੇਰਾ ਥਾਨ ਸੁਹਾਵਾ ਤੇਰਾ ਥਾਨ ਸੁਹਾਵਾ ਭਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਤੇਰਾ ਥਾਨ ਸੁਹਾਵਾ ਹਰ ਜਪੇ ਹਰ ਮੰਦਰ ਸਾਜਿਆ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਵੇ ਰਾਮ ਹਰ ਮੰਦਰ ਸਾਜਿਆ ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ ਹਮੇ ਅਪਰਾਧੀ ਤੁਮ ਬਖਸ਼ਾਤੇ ਕਿਸ ਪਾਪੀ ਕੋ ਮਿਲੇ ਨਾ ਧੋਈ ਕਿਸ ਪਾਪੀ ਕੋ ਮਿਲੇ ਨਾ ਧੋਈ ਸ਼ਰਨ ਆ

छिड़क्योरोवन साधु संग परपते नानक रंग मनन।

ਆਦਕਾਲ ਤੋਂ ਹੀ ਪ੍ਰਕਿਰਤੀ ਨਾਲ ਮਨੁੱਖ ਦਾ ਅਤੁੱਟ ਸੰਬੰਧ ਹੋਣ ਕਾਰਨ ਕੁਦਰਤ ਦੀ ਪ੍ਰਾਕਿਰਤਿਕ ਸਥਿਤੀ ਅਨੁਸਾਰ ਜੇਠ ਹਾੜ ਵਿਚ ਥਲ ਅਤੇ ਆਕਾਸ਼ ਦਾ ਤਪਣਾ, ਸਾਵਣ ਭਾਦੋਂ ਵਿਚ ਬੱਦਲਾਂ ਦਾ ਗਰਜਣਾ, ਰਿਮ ਜਿਮ ਕਰਕੇ ਮੀਂਹ ਦਾ ਵਰਸਣਾ, ਚੇਤ ਵੈਸਾਖ ਵਿਚ ਬਸੰਤ ਰੁੱਤੇ ਧਰਤੀ ਅਤੇ ਆਕਾਸ਼ ਦਾ ਮੌਲਣਾ, ਇਹ ਸਭ ਮਨੁੱਖ ਨੂੰ ਕਾਦਰ ਦੀ ਯਾਦ ਵਿਚ ਜੋੜਦੇ ਹਨ। ਬਸੰਤ ਨੂੰ ਸਭ ਤੋਂ ਸ੍ਰੇਸ਼ਟ ਰੁੱਤ ਸਵੀਕਾਰਦਿਆਂ ਇਸ ਨੂੰ ਰਿਤੂ ਰਾਜ ਵੀ ਕਿਹਾ ਜਾਂਦਾ ਹੈ। ਜਿੱਥੇ ਬਸੰਤ ਵਿਚ

ਉਹ ਸਦਾ ਉਮਾਹ ਵਿਚ ਰਹਿੰਦਾ ਹੈ। ਉਸਦਾ ਮਰਦਊਪੁਣਾ ਕਦੇ ਨਹੀਂ ਜਾਂਦਾ। ਇਸ ਰਾਗ ਵਿਚ ਉਹੀ ਸਰੂਪ ਨਿਸ਼ਚਿਤ ਕੀਤਾ ਗਿਆ ਹੈ ਜੋ ਹਰਿਮੰਦਰ ਸਾਹਿਬ ਜੀ ਵਿਚ ਪੁਰਾਤਨ ਸਮੇਂ ਤੋਂ ਗਾਇਆ ਜਾਂਦਾ ਰਿਹਾ ਹੈ ਅਤੇ ਸਿਆਣੇ ਕੀਰਤਨਕਾਰ ਹੁਣ ਵੀ ਗਾਉਂਦੇ ਹਨ। ਇਸ ਦੇ ਨਾਦਾਤਮਕ ਸਰੂਪ ਵਿਚ ਸਾਰੇ ਸ਼ੁੱਧ ਸਵਰ ਲੱਗਦੇ ਹਨ। ਆਰੋਹ ਵਿਚ ਰਿਸ਼ਵ ਅਤੇ ਪੰਚਮ ਵਰਜਿਤ ਹਨ। ਇਸ ਦਾ ਵਾਦੀ ਸ਼ਡਜ ਅਤੇ ਸਮਾਧੀ ਮਧਿਅਮ ਹੈ। ਗਾਇਨ ਸਮਾਂ ਦਿਨ ਦਾ ਦੂਜਾ ਪਹਿਰ ਹੈ, ਪਰ ਬਸੰਤ ਰੁੱਤ ਵਿਚ ਕਿਸੇ ਸਮੇਂ ਵੀ ਇਸ ਰਾਗ ਨੂੰ ਗਾਇਆ ਜਾ ਸਕਦਾ ਹੈ। ਰਾਗ ਬਸੰਤ ਵਿਚ ਸ਼ਬਦ ਦਾ ਕੀਰਤਨ ਕਰ ਰਹੇ ਹਨ ਅਤੇ ਖੇੜਾ ਲਿਆ ਰਹੇ ਹਨ ਪ੍ਰੋਫੈਸਰ ਕਰਤਾਰ ਸਿੰਘ ਜੀ। ਸ਼ਬਦ ਦੀ ਆਰੰਭਿਕ ਤੁਕ ਹੋ ਕਛੂ ਨਾ ਜਾਣੋ ਤੇਰੀ ਸਾਰ ਅਤੇ ਦੂਜਾ ਸ਼ਬਦ ਪੁਰਾਤਨ ਬੰਦਿਸ਼ ਵਿਚ ਗਾ ਰਹੇ ਹਨ ਭਾਈ ਨਿਰਮਲ ਸਿੰਘ ਜੀ। ਸ਼ਬਦ ਦੇ ਬੋਲ ਹਨ ਮੌਲੀ ਧਰਤੀ ਮੌਲਿਆ ਆਕਾਸ ਘਟ ਘਟ ਮੌਲਿਆ ਆਤਮ ਪ੍ਰਗਾਸ। ਪਹਿਲਾ ਸ਼ਬਦ ਪ੍ਰੋਫੈਸਰ ਕਰਤਾਰ ਸਿੰਘ ਜੀ, ਹੋ ਕਛੂ ਨਾ ਜਾਣੋ ਤੇਰੀ ਸਾਰ।

0: ਕਹਿਣੇ ਵਾਲੇ ਤੇਰੇ ਰਹਿਸਮਾਏ ਵੱਡੇ ਮੇਰੇ ਸਾਹਿਬਾ ਗੈਰ ਗਮੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੇਤਾ ਕੇਵਟ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਏ ਗਿਆਨੀ ਧਿਆਨੀ ਗੁਰੂ ਗ੍ਰਹਾਈ ਕਹਿਣ ਨਾ ਜਾਏ ਤੇਰੀ ਤਿਲ ਵਡਿਆਏ ਸਭ ਤਾਂ ਸਭ ਤਾਂ ਸਭ ਚੰਗੀਆਂ ਸਿੱਧਾ ਪੁਰਖਾਂ ਕੀ ਆਉਂਦੀਆਂ ਤੁਤ ਮਿਲ ਸਿੱਧੀ ਕਿਨੇ ਨਾ ਪਾਈਆਂ ਕਰਮ ਮਿਲੇ ਨੀ ਠਾਕ ਰਹਾਈਆਂ ਆਖਣ ਵਾਲਾ ਕਿਆ ਵਿਚਾਰਾ ਸਿੱਧੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਿਸੇ ਕਿਆ ਚਾਰਾ ਨਾਨਕ ਸਾ ਸਵਰਨ ਹਾਰਾ ਆਸਾ ਮੱਲਾ ਫੈਲਾ ਆਖਾ ਜੀਵਾ ਵਿਸਰੇ ਮਰ ਜਾਓ ਆਖਣ ਔਖਾ ਸਾਚਾ ਨਾਮ
1: ਸੱਚ ਸੱਚ ਨਾਮ
0: ਲਾਗੇ ਭੁੱਖੇ ਕਹਿ ਚਲੀਏ ਦੁੱਖ ਸੋ ਕਿਉਂ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸੱਚੇ ਨਾਏ ਸੱਚੇ ਨਾਮ ਕੀ ਦਿਲ ਵਡਿਆਈ

0: ਯੋਗ ਗੁਣ ਇਹੋ ਹੋਰ ਨਾ ਹੀ ਖੋਏ, ਨਾ ਕੋ ਹੋਆ ਨਾ ਖੋ ਹੋ ਜਿਵੜਿਆ ਤੇ ਤੇਰੀ ਦਾ ਜਿੰਦ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮਜਾਤ ਨਾਨਕ ਨਾਵੇ ਬਾਸਨਾ
1: ਰਾਗ ਗੁਜਰੀ ਮਹਲਾ ਚੌਥਾ ਹਰ ਕੇ ਜੰਗ ਸਤਿਗੁਰ ਸਤਪੁਰਖਾ ਬਿਨੋ ਗੁਰੂ ਮੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਿਆ ਨਾਮ ਪ੍ਰਕਾਸ਼ ਮੇਰੇ ਮੀਤ ਗੁਰਦੇਵ ਮੁਖ ਰਾਮ ਨਾਮ ਪ੍ਰਕਾਸ਼ ਗੁਰਮੁਖ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਹਮੇ ਰਹਿ ਰਾ ਸਿਖਰੋ ਅਰਜਨ ਕੇਵਲ ਭਾਗੋ ਡੇਰੇ ਜਿਨ ਹਰ ਸਰਦਾਰ ਪਿਆਸ ਹਰ ਨਾਮ ਲੈ ਤੁਰਖਾ ਸਿਮ ਸੰਗਤ ਪ੍ਰਕਾਸ਼ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਏਕ ਭਾਗਹੀਨ ਜਮ ਪਾਸ ਜੋ ਸਤਿਗੁਰ ਸੰਸਿਗਨੀ ਆਏ ਜੀਵੇ।

ਡੇਰੀਆ ਗੋਬਿੰਦ ਮੈਨੂੰ ਕੀ ਤੇਰੀ ਵਰਿਆ ਅਵਰ ਕਾਜ ਤੇਰੇ ਕਿਤੇ ਨਕਾਮ ਮਿਲ ਸਾਧ ਸੰਗਤ ਭਜ ਕੇ ਬਲਨਾਮ ਸਰਨ ਰਾਮ ਲਾਭ ਭੋਜਨ ਤਰਨ ਕੇ ਜਨਮ ਬਿਰਥਾ ਜਾਤਰ ਮਾਇਆ ਕੇ ਖਰਾਓ ਜਬ ਤਬ

ਕੇ ਮਹਲਾ ਪੰਜਵਾਂ ਰੱਖੇ ਰੱਖਣ ਹਾਰ ਆਪ ਉਬਾਰਿਆ ਗੁਰਖੀ ਪੈਰੀ ਪਾਏ ਕਾਸ਼ ਸਵਾਰਿਆ ਹੋਵਾ ਆਪ ਦਿਆਲ ਮਨੋਨਾ ਵਿਸਾਰਿਅਨ ਸਾਜਨਾ ਕੇ ਸੰਗ ਪੌਜਲ ਤਾਰਿਅਨ ਸਾਖਤ ਨਿੰਦਕ ਦੁਸ਼ਟ ਖਿਨ

0: ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ।
1: You are listening to SeekNet Radio, broadcasting live Gurbani Kirtan 24 hours a day around the world.
2: Sab to pehla tanasri raag de andar padtal sarvan karo halat sukh palat sukh.

ਤਨ ਹਰ ਬੂੰਤ ਬਸੋ ਰੁਮਾਵਲ, ਕੁਸਮ ਬਸੰਤ ਗਲੰਤ ਨਾ ਆਵੇ। ਕਣੀਆਂ ਪੈਂਦੀਆਂ ਨੇ, ਬਾਰਿਸ਼ ਹੁੰਦੀ ਹੈ, ਉਹਨਾਂ ਕਣੀਆਂ ਨੂੰ ਕੋਈ ਗਿਣ ਨਹੀਂ ਸਕਦਾ। ਬਸੰਤ ਦੀ ਰੁੱਤ ਵਿੱਚ ਫੁੱਲ ਖਿੜਦੇ ਨੇ, ਕਿੰਨੀ ਬ੍ਰਹਸਪਤੀ ਹੈ ਸੰਸਾਰ ਵਿੱਚ, ਕਿੰਨੇ ਫੁੱਲ ਨੇ ਕੋਈ ਗਿਣ ਨਹੀਂ ਸਕਦਾ। ਕਨ ਹਰ ਬੂੰਦ ਬਸੋ ਰੁਮਾਵ, ਕੁਸੁਮ ਬਸੰਤ ਗਨੰਤ ਨਾ ਆਵੇ। ਰਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੇ। ਸੂਰਜ ਦੀਆਂ ਕਿਰਨਾਂ ਕੋਈ ਗਿਣ ਨਹੀਂ ਸਕਦਾ। ਸਮੁੰਦਰ ਦਾ ਪੇਟ ਅਜੇ ਤੱਕ ਕੋਈ ਥਾਂ ਨਹੀਂ ਪਾ ਸਕਿਆ। ਗੰਗਾ ਦੇ ਵਿੱਚ ਤਰੰਗ ਉੱਠਦੇ ਨੇ, ਕੋਈ ਗਿਣ ਨਹੀਂ ਸਕਿਆ। ਰੁਦਰ ਧਿਆਨ ਗਿਆਨ ਸਤਿਗੁਰ ਕੇ, ਤਬ ਜਨ ਫਲ ਉਹਨੇ ਜੋ ਗਾਵੇ। ਜੇ ਸ਼ਿਵਜੀ ਦਾ ਧਿਆਨ ਮੰਨਿਆ ਹੋਇਆ, ਰੁਦਰ ਧਿਆਨ ਗਿਆਨ ਸਤਿਗੁਰ ਕੇ, ਉਸ ਧਿਆਨ ਦੇ ਬਲ ਨਾਲ ਕੋਈ ਕਣੀਆਂ ਗਿਣ ਲਵੇ ਕਿੰਨੀਆਂ ਪਈਆਂ ਬਾਰਿਸ਼ ਵਿੱਚ। ਸਤਿਗੁਰੂ ਦੇ ਬਖਸ਼ੇ ਹੋਏ ਗਿਆਨ ਨਾਲ, ਸਤਿਗੁਰੂ ਰੁਦਰ ਧਿਆਨ ਗਿਆਨ ਸਤਿਗੁਰ ਕੋ, ਸਤਿਗੁਰੂ ਦੇ ਬਖਸ਼ੇ ਹੋਏ ਗਿਆਨ ਨਾਲ ਕੋਈ ਇਹ ਗਿਣ ਲਵੇ ਸਭ ਕੁਛ। ਸੂਰਜ ਦੀਆਂ ਕਿਰਨਾਂ ਗਿਣ ਲਵੇ, ਤਰੰਗ ਗਿਣ ਲਵੇ, ਕਣੀਆਂ ਗਿਣ ਲਵੇ, ਇਹ ਤੇ ਹੋ ਸਕਦਾ। ਪਰ ਇਹ ਗੁਰੂ ਅਮਰਦਾਸ ਮਹਾਰਾਜ ਤੀਜੇ ਗੁਰੂ ਨਾਨਕ, ਪੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਤੇਰੀ ਉਪਮਾ ਕੋਈ ਕਹਿ ਹੀ ਨਹੀਂ ਸਕਦਾ।

0: ਕਿਤ ਹਰ ਵਿਸਰੈ ਇਹ ਨਾ ਬੁਝੀ ਬਹੁਰੰਗ ਮਾਇਆ
1: ਬਹੁਰੰਗ ਮਾਇਆ
0: ਇਹ ਮਾਇਆ ਜਿਤ ਹਰ ਵਿਸਰੈ ਇਹ ਮਾਇਆ

ਪਦਕਾਰਨ ਹਰ ਕਹਿ ਕਬੀਰ ਪਦਕਾਰਨ ਹਰ ਵੀ ਭਗਤ ਕਰੇ ਜੈ ਜੀ।

0: ਤੁਮ ਲਭ ਕੋ ਰਹਿ ਤੂੰ ਸੱਚਾ ਸਾਹਿਬ ਸਤਸਵਾਲੇ ਜਿਨ ਤੇ ਜਿਸ ਪਰ ਪਿਆ ਕਾਨ ਨਾਨਕ ਤੇ ਜੇ ਬਤਾ ਦੁਖ ਤਨਸ ਪਰਿਆ ਪਿਆ ਤੁਜਾ
1: ਲੋਕ ਸਤਨ ਗਿਆਨ ਸਤਨ ਵੇਦ ਸਤਨ ਬ੍ਰਹਮਣਾ।

ಗುರು ನಾನಕ್ ಅಂಗದ ಅಮರಲಾ, ಗುರು ನಾನಕ್ ಅಂಗದ ಅಮರಲಾ.

अनक जन्म बीती अन फरमाई, अनक जन्म बीती अन फरमाई, घर वास न देवे

ਨਾਨਕ ਦੇਵ ਜੀ ਨੇ ਸ਼ਬਦ ਕੀਰਤਨ ਦੁਆਰਾ ਇਸ ਜਲੰਦੇ ਜਗਤ ਨੂੰ ਤਾਰਨ ਲਈ ਗੁਰਮਤਿ ਸੰਗੀਤ ਪਰੰਪਰਾ ਦੀ ਦਾਤ ਬਖਸ਼ੀ। ਰਹਿਮਤਾਂ ਭਰੀ ਇਸ ਪਰੰਪਰਾ ਨੂੰ ਸਮੂਹ ਗੁਰੂ ਸਾਹਿਬਾਨ ਨੇ ਸਦੀਆਂ ਤੋਂ ਸਿੱਖੀ ਜੀਵਨ ਦੇ ਅਨਿੱਖੜ ਅੰਗ ਵਜੋਂ ਸਥਾਪਿਤ ਕੀਤਾ ਹੈ। ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਾਣੀ ਦੇ ਅਖੁੱਟ ਖਜ਼ਾਨੇ ਵਿੱਚ ਵੱਖ ਵੱਖ ਰਾਗਾਂ, ਗਾਇਨ ਸ਼ੈਲੀਆਂ ਅਤੇ ਸੰਗੀਤ ਛੰਦਾਂ ਦੀ ਅਦੁੱਤੀ ਦਾਤ ਪ੍ਰਦਾਨ ਕੀਤੀ ਹੈ। ਆਪ ਜੀ ਦੀ ਪਵਿੱਤਰ ਬਾਣੀ ਸ਼ਬਦ ਹਜ਼ਾਰੇ ਪਾਤਸ਼ਾਹੀ ਦਸਵੀਂ ਹਰ ਗੁਰਸਿੱਖ ਹਿਰਦੇ ਵਿੱਚ ਵਸੀ ਹੋਈ ਇਲਾਹੀ ਬਾਣੀ ਹੈ। ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਇਸ ਬਾਣੀ ਨੂੰ ਵੱਖ ਵੱਖ ਰਾਗਾਂ ਵਿੱਚ ਅੰਕਿਤ ਕੀਤਾ ਗਿਆ ਹੈ। ਗੁਰਕਿਰਪਾ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਦੁਆਰਾ ਸੰਤ ਬਾਬਾ ਸੁੱਚਾ ਸਿੰਘ ਜੀ ਜਵਦੀ ਟਕਸਾਲ ਦੀ ਅਗਵਾਈ ਵਿੱਚ ਵਿਸਮਾਦਨਾਦ ਸੰਸਥਾ ਗੁਰਮਤਿ ਸੰਗੀਤ ਦੇ ਸ਼ੁੱਧ ਤੇ ਮੌਲਿਕ ਸਰੂਪ ਨੂੰ ਪ੍ਰਚਾਰਨ ਦੀ ਸੇਵਾ ਵਿੱਚ ਲੀਨ ਹੈ। ਆਓ ਸਰਵਣ ਕਰੀਏ ਰਾਗ ਨਿਰਣਾਇਕ ਕਮੇਟੀ ਦੁਆਰਾ ਪ੍ਰਵਾਨਿਤ ਸਰੂਪਾਂ ਅਨੁਸਾਰ ਸ਼ਬਦ ਕੀਰਤਨ ਸ਼ਬਦ ਹਜ਼ਾਰੇ ਪਾਤਸ਼ਾਹੀ ਦਸਵੀਂ।

ਇਹ ਸ਼ਬਦ ਮਲਹਾਰ ਰਾਗ ਦੀ ਪੜਤਾਲ ਹੈ। ਗਾਉਂਡ ਮਲਹਾਰ ਵਿੱਚ ਇਹ ਸੈਂਕੜੇ ਵਰਸ ਪੁਰਾਣੀ ਇੱਕ ਟਿਊਨ ਹੈ। ਸਾਡੇ ਪਰਮ ਮਿੱਤਰ ਸਰਦਾਰ ਬਿਕਰਮ ਸਿੰਘ ਜੀ ਨੇ ਕਿਹਾ ਇੱਕ ਪੜਤਾਲ ਦਾ ਕੀਰਤਨ ਵੀ ਕੀਤਾ ਜਾਏ। ਸੋ ਕੁਝ ਮਿੰਟ ਪੜਤਾਲ ਦਾ ਕੀਰਤਨ ਕਰਕੇ ਕੀਰਤਨ ਦੀ ਸਮਾਪਤੀ ਹੋਵੇਗੀ। ਇਸ ਸ਼ਬਦ ਦਾ ਪਾਠ ਹੈ ਗੁਰਮਨਾਰ ਪ੍ਰਿਆ ਦਿਆਰ ਸਿਉ ਰੰਗ ਕੀਆ ਕੀਨੋਰੀ ਸਗਲ ਸ਼ਿੰਗਾਰ ਤਜਿਓਰੀ ਸਗਲ ਵਿਕਾਰ ਤਾਵਤੋ ਅਸਥਿਰ ਥੀਆ। ਪਹਿਲਾ ਅੰਤਰਾ ਹੈ ਐਸੇ ਰੇਮਨ ਪਾਏ ਕੈ ਆਪ ਗਵਾਏ ਕੈ ਕਰ ਸਾਧਨ ਸਿਉ ਸੰਗ ਬਾਜੇ ਬਜੇ ਮਰਦੰਗ ਅਨਾਹਦ ਕੋਕਿਲਰੀ ਰਾਮ ਨਾਮ ਬੋਲੇ ਮਧੁਰ ਬੈਨ ਅਤ ਸੁਹਿਆ। ਆਖਰੀ ਅੰਤਰਾ ਹੈ ਐਸੀ ਤੇਰੇ ਦਰਸ਼ਨ ਕੀ ਸੋਭ ਅਤ ਅਪਾਰ ਪ੍ਰਿਆ ਅਮੋਗ ਤੈਸੇ ਹੀ ਸੰਗ ਸੰਤ ਬਨੇ ਪਵ ਉਤਾਰ ਨਾਮ ਪੰਨੇ ਰਮ ਰਾਮ ਰਾਮ ਲਾਲ ਮਨ ਫੇਰ ਤੇ ਅਰ ਸੰਗ ਸੰਗੀਆ ਜਨ ਨਾਨਕ ਪ੍ਰਿਯੋ ਪ੍ਰੀਤਮ ਥੀਆ।

ਅਸਥਾਈ ਚਾਰ ਤਾਰ ਵਿੱਚ ਪਹਿਲਾ ਅੰਤਰਾ ਸੱਤ ਮਾਤਰਾ ਰੂਪਕ ਵਿੱਚ, ਦੂਸਰਾ ਅੰਤਰਾ ਇਕਤਾਲੀ ਵਿੱਚ ਇਸ ਤਰ੍ਹਾਂ ਬੰਦਿਸ਼ ਹੈ। ਸੇਧੇ

0: ਅੰਦਰੋਂ
1: ਝੂਠੇ ਪਹਿਲ ਬਾਹਰ ਦੁਨੀਆਂ ਅੰਦਰ ਪਹਿਲ ਅਰਸਰ ਜਿਨ ਆਵੇ ਉਤਰੇ ਨਾ ਹੀ ਮਹਿਲ ਜਿਨ

करबाहिर तेरा प्रोता, तू जन के है संग।

आठ पैर हर जाए के मन इच पुजाई, मन इच पुजाई कर सेवा सेवक पर अपने

ਕਮਾਉਣਾ ਹੋਵੇ ਸਿਆਣਪ ਚਾਹੀਦੀ ਹੈ। ਧਰਮ ਕਮਾਉਣਾ ਹੋਵੇ ਫਿਰ ਇੱਥੇ ਸਿਆਣਪ ਨਹੀਂ ਚੱਲਦੀ, ਇੱਥੇ ਭੋਲਾਪਣ ਚੱਲਦਾ। ਕਹਿ ਕਬੀਰ ਭਗਤ ਕਰ ਪਾਇਆ ਭੋਲੇ ਪਾਇ ਮਿਲੇ ਰਗਰਾਜਾ। ਮਹਾਂਪੁਰਸ਼ਾਂ ਕੋਲ ਚਲਾਕੀਆਂ ਨਹੀਂ ਚੱਲਦੀਆਂ, ਸਿਆਣਪਾਂ ਨਹੀਂ।

0: ਸਤਿਕਾਰ ਜੋ ਸਾਧ ਸੰਗਤ ਜੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆਗੋਸ਼ ਆਰਾਮਤ ਵਿੱਚ ਬੈਠ ਕੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਰਾਗ ਨਟ ਨਾਰਾਇਣ ਮਹੱਲਾ ਚੌਥਾ। ਆਪਣੇ ਤੌਰ ਤੇ ਬੜਾ ਔਖਾ ਰਾਗ ਹੈ, ਪਰ ਤੁਹਾਡੇ ਗੁਰਮੁਖਾਂ ਦੀ ਕਿਰਪਾ ਨਾਲ ਇੰਸਪੀਰੇਸ਼ਨ ਨਾਲ ਗਾ ਹੋ ਜਾਏਗਾ। ਔਰ ਨਾਲ ਹੀ ਨਾਲ ਕਿਉਂਕਿ ਵੀ ਸੁਖੀ ਹੋਣੀ ਹੈ, ਦੋ ਦਿਨ ਤੋਂ ਹੁਕਮ ਕਰਦੇ ਰਹੇ ਪਏ ਧੁਮਾਰ ਹੀ ਗਾਉਣੀ ਹੈ, ਧੁਮਾਰ ਹੀ ਗਾਉਣੀ ਹੈ। ਮੈਂ ਕਿਹਾ ਦੋ ਚੀਜ਼ਾਂ ਇਕੱਠੀਆਂ ਹੋ ਰਹੀਆਂ, ਰਾਗ ਵੀ ਔਖਾ ਤੇ ਤਾਲ ਵੀ ਔਖੀ ਹੈ। ਤੋ ਖੈਰ ਮੈਂ ਸਮਝਦਾ ਹਾਂ ਇਹ ਰਾਜਾ ਸਾਹਿਬ ਜੀ ਮਹਾਂਪੁਰਸ਼ ਨਾਮ ਕਮਣ ਵਾਲੇ ਔਰ ਤੁਹਾਨੂੰ ਸੱਚੇ ਪਾਤਸ਼ਾਹ ਦੀ ਰਾਮਤ ਹੈ ਜਿਸ ਤਰ੍ਹਾਂ ਦੱਸ ਸਕਦੇ। ਇੱਕ ਬੜੀ ਪ੍ਰਸੰਨਤਾ ਦੀ ਬਾਤ ਹੋਈ ਹੈ ਕਿ ਇਹ ਦੀਵਾਨ ਤਕਰੀਬਨ ਹਫ਼ਤਾ ਜਾਂ ਅੱਠ ਦਿਨ ਹੀ ਚੱਲਦਾ ਹੁੰਦਾ ਸੀਗਾ। ਰੌਣਕਾਂ ਉਹਦੇ ਵਿੱਚ ਵੀ ਬੜੀਆਂ ਬਣਦੀਆਂ ਸਨ, ਪਰ ਰਾਜਾ ਸਾਹਿਬ ਦੀ ਆਪਣੀ ਰਾਮਤ ਬਰਸਦੀ ਦੇਖੋ ਕਿ ਇਹ ਰੋਜ਼ ਬਰੋਜ਼ ਵੱਧਦਾ ਜਾ ਰਿਹਾ ਤਾਂ ਜੋ ਨੌ ਦਿਨ ਤੋਂ ਇਹ ਹੋ ਜਾਣਾ ਜਦ ਤੱਕ ਸੰਪੂਰਨਤਾ ਹੋਣੀ। ਸਤਿਗੁਰੂ ਦੇ ਦਰੋਂ ਪਰੋਂ ਵਰਸਾਏ ਸਾਰੇ ਮਹਾਂਪੁਰਸ਼ ਔਰ ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ ਆਪ ਅਸੀਸਾਂ ਬਖਸ਼ੇ, ਰਾਮਤਾਂ ਕਰੇ ਤਾਂ ਕਿ ਸ਼ਬਦ ਇਸ ਤਰ੍ਹਾਂ ਗਾਇਆ ਜਾ ਸਕੇ। ਪਰ ਪੇਸ਼ਕਰ ਮੈਂ ਸਾਰੇ ਸੰਤਾਂ ਨੂੰ ਖੇਚਲ ਦਿੰਦਾ ਹਾਂ ਕਿ ਇੱਕ ਵਾਰੀ ਬੁਲੰਦ ਆਵਾਜ਼ੀ ਨਾਲ ਫਤਿਹ ਗਜਾਓ ਜੀ, ਭਰਪੂਰ ਤੌਰ ਤੇ ਉਚਾਰੋ ਵਾਹਿਗੁਰੂ ਜੀ ਕਾ
1: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਪਰ ਵੀਰ ਤੋਂ ਪਿੱਛੇ ਪਿੱਛੇ ਸੰਗਤ ਨੂੰ ਵੀ ਮੇਰੀ ਏਦਾਂ ਹੀ ਬੇਨਤੀ ਹੈ, ਸਾਧ ਸੰਗਤ ਜੀ ਸਾਰੇ ਉਚਾਰਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਨਟ ਨਾਰਾਇਣ ਤੁਮਾਰ ਅੰਦਰ ਜੀ।

0: ਫਿਰ ਇੰਸਪੀਰੇਸ਼ਨ ਬਖਸ਼ੋ ਸਤਸੰਗ ਵਿਚਾਰੋ ਵਾਹਿਗੁਰੂ ਜੀ ਕਾ
1: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਇਹ ਬੰਦ ਬੋਲ ਵਜਾਇਆ ਪਰ ਮੈਂ ਵੀਰ ਨੂੰ ਬੇਨਤੀ ਕਰਦਾ ਇੱਕ ਵਾਰੀ ਫਿਰ ਇਹ ਵਜਾ ਕੇ ਤਾਂ ਕਿ ਕੰਸੈਂਟਰੇਟ ਹੋ ਜਾਈਏ। ਮੈਂ ਵੈਸੇ ਆ ਗਿਆ ਮੰਗੀ ਸੀ ਭਾਈ ਤੁਮਾਰ ਰਹਿਣ ਜੋ ਕੋਈ ਹੋਰ ਚਾਪਤਾ ਲਗਾ ਲੈਂਦੇ ਆ ਹੋਰ ਕੁਛ ਲਗਾ ਲੈਂਦੇ ਆ ਕਹਿੰਦੇ ਨੇ ਇਸੇ ਤਰ੍ਹਾਂ ਇੱਕ ਵਾਰੀ ਇਹ ਚੱਕਰ ਬੰਦ ਬੋਲਦਾ ਤੇ ਉਸ ਤੋਂ ਬਾਅਦ ਫਿਰ ਦੌੜ ਜਿਹੜੀ ਖੁੱਲ੍ਹੇ ਬੋਲਾਂ ਵਾਲੀ ਹੁੰਦੀ ਉਹ ਚੱਲੇ ਸ਼ਬਦ ਹੈ ਜੀ।